ਪਾਵਨ ਪਵਿੱਤਰ ਅਤੇ ਨਿੱਘੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਸਤਿਗੁਰਾਂ ਦੇ ਸਨਮੁੱਖ ਬੈਠਣ ਦੀ ਕਿਰਪਾਲਤਾ ਕਰੋ ਜੀ, ਅਤੇ ਨਾਲ ਹੀ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਕਲਗੀ ਦੀ ਰਸਮ ਹੈ ਉਹ ਵੀ ਅਦਾ ਕਰ ਦਿੱਤੀ ਜਾਵੇ, ਵਧਾ ਦਿੱਤੀ ਜਾਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਅਤੇ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਿਲ ਹੋਣ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰਨਗੇ ਜੀ। ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰੋ ਜੀ। ਖੜ੍ਹੇ ਹੋ ਜਾਓ ਜੀ।

0: ਸਤਿ ਸ੍ਰੀ ਅਕਾਲ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਬੈਠ ਜਾਓ ਜੀ, ਬੈਠ ਜਾਓ।

සුරත සබද පවසාගර තරිය නානක නාම වකනේ

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਮਰਿਆਦਾ ਦੀ ਆਰੰਭਤਾ ਹੋਣ ਲੱਗੀ ਹੈ। ਉਸ ਤੋਂ ਪਹਿਲਾਂ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ, ਜਿਸ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ ਔਰ ਭਾਈ ਸਾਹਿਬ ਜੀ ਨਾਲ ਪੱਲੇ ਦਾ ਸ਼ਬਦ ਪੜ੍ਹਨਗੇ। ਉਸ ਤੋਂ ਉਪਰੰਤ ਜੋ ਮਰਿਆਦਾ ਹੈ ਔਰ ਆਪ ਜੀ ਨੂੰ ਇਸੇ ਪ੍ਰਕਾਰ ਦੱਸ ਦਿੱਤੀ ਜਾਵੇਗੀ। ਬੇਨਤੀ ਹੈ ਭਾਈ ਸਾਹਿਬ ਜੀ ਨੂੰ ਕਿ ਉਹ ਪੱਲੇ ਦਾ ਸ਼ਬਦ ਪੜ੍ਹਨ ਅਤੇ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਨਮੁਖ ਬੈਠੀ ਸੁਭਾਗ ਜੋੜੀ ਸਰਦਾਰ ਮਨਮੀਤ ਸਿੰਘ ਜੀ ਅਤੇ ਬੀਬੀ ਅਨਮੋਲ ਕੌਰ ਜੀ, ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁਣ ਆਨੰਦ ਕਾਰਜ ਦੀ ਮਰਿਆਦਾ ਆਰੰਭ ਹੋਵੇਗੀ, ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਚਾਰ ਲਾਵਾਂ ਦੇ ਪਾਠ ਦੇ ਉਚਾਰਨ ਹੋਣਗੇ। ਜਿਸ ਵੇਲੇ ਪਹਿਲੀ ਲਾਵ ਦਾ ਪਾਠ ਸੰਪੂਰਨ ਹੋਵੇਗਾ, ਨਾਨਕ ਸ਼ਬਦ ਜਿਸ ਵੇਲੇ ਆਵੇਗਾ, ਆਪ ਜੀ ਨੇ ਨਾਲ ਹੀ ਧਿਆਨ ਦੇਣਾ ਕਿ ਭਾਈ ਸਾਹਿਬ ਜੀ ਗੁਰਬਾਣੀ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦੇ ਹਾਂ, ਇਸ ਪਾਸਿਓਂ ਭਾਈ ਮਨਮੀਤ ਸਿੰਘ ਜੀ ਨੇ ਅੱਗੇ ਹੋ ਕੇ ਔਰ ਬੀਬੀ ਅਨਮੋਲ ਕੌਰ ਜੀ ਨੇ ਉਹਨਾਂ ਦੇ ਪਿੱਛੇ ਬਿਲਕੁਲ ਸਹਿਜ ਦੇ ਵਿੱਚ ਜਿਹੜਾ ਹੈ ਉਹ ਪਹਿਲੀ ਲਾਵ ਦੇ ਵਿੱਚ ਪਰਿਕਰਮਾ ਕਰਨੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਬੜੇ ਅਦਬ ਸਹਿਤ ਆਪ ਜੀ ਨੇ ਪਰਿਕਰਮਾ ਕਰਕੇ ਜਦੋਂ ਪਰਿਕਰਮਾ ਸੰਪੂਰਨ ਹੋਵੇਗੀ ਆਪ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਕੇ ਬੈਠ ਜਾਣਾ ਹੈ। ਔਰ ਇਸੇ ਪ੍ਰਕਾਰ ਚਾਰ ਵਾਰ ਚਾਰ ਲਾਵਾਂ ਦਾ ਪਾਠ ਜਿਹੜਾ ਹੈ ਔਰ ਇਸੇ ਪ੍ਰਕਾਰ ਚਾਰ ਪਰਿਕਰਮਾਵਾਂ ਸਹਿਤ ਸੰਪੂਰਨ ਹੋਵੇਗਾ। ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਲਾਵ ਦਾ ਪਾਠ ਸੰਪੂਰਨ ਹੋਏਗਾ ਭਾਈ ਸਾਹਿਬ ਜੀ ਕੀਰਤਨ ਆਰੰਭ ਕਰਨਗੇ। ਆਪ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਇਸ ਪਾਸਿਓਂ ਪਰਿਕਰਮਾ ਆਰੰਭ ਕਰਨੀ ਹੈ। ਬੇਨਤੀ ਹੈ, ਵਿੱਚ ਰੁਕਣਾ ਨਹੀਂ ਹੈ, ਕੋਈ ਗੱਲਬਾਤ ਨਹੀਂ ਕਰਨੀ। ਕੈਮਰੇ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੋੜੀ ਨੂੰ ਰੋਕ ਕੇ ਤਸਵੀਰ ਆਦਿਕ ਨਹੀਂ ਖਿੱਚਣੀ ਔਰ ਇਸੇ ਪ੍ਰਕਾਰ ਆਪ ਜੀ ਨੇ ਖਿਆਲ ਰੱਖਣਾ ਹੈ। ਸਤਿਗੁਰੂ ਸਾਹਿਬ ਜੀ ਦੀ ਭੈ ਭਾਵਨੀ ਦੇ ਵਿੱਚ ਆਪ ਜੀ ਨੇ ਪਰਿਕਰਮਾਵਾਂ ਕਰਨੀਆਂ ਨੇ। ਆਓ ਸਤਿਗੁਰੂ ਜੀ ਮਿਹਰਾਮਤ ਕਰਨ। ਸਤਿਗੁਰੂ ਮਹਾਰਾਜ ਜੀ ਦੀਆਂ, ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦਾ ਪਾਠ ਆਪਾਂ ਆਰੰਭ ਕਰੀਏ ਜੀ।

हम बारिक ते तुम्हारी कृपा में कोई न जाने तुमरा अंत

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗ

ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸੁਭਾਗ ਜੋੜੀ ਨੂੰ ਗ੍ਰਹਿਸਤ ਜੀਵਨ ਦੇ ਸੁੱਖ ਬਖਸ਼ਣੇ ਸਤਿਗੁਰੂ ਜੀਓ ਜੀਵਨ ਜਾਤ ਬਖਸ਼ਿਸ਼ ਕਰਨੀ ਸਮੂਹ ਪਰਿਵਾਰਾਂ ਦਾ ਆਪਸੀ ਤਾਲਮੇਲ ਬਣਾਉਣਾ ਆਪਸੀ ਸਤਿਕਾਰ ਵਿਹਾਰ ਰੱਖਣਾ ਸਤਿਗੁਰੂ ਦੀ ਕਿਰਪਾਲਤਾ ਕਰਨੀ ਮਿਹਰਾਮਤ ਕਰਨੀ ਆਪਣੇ ਦਰੋਂ ਘਰੋਂ ਸੁਭਾਗ ਜੋੜੀ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਸੁੰਦਰ ਪਛਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕੱਜ ਲੈਣੇ ਸਤਿਗੁਰੂ ਜੀਓ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਜੈਸੀ ਸਰ ਸਰਿਤਾ ਸਕਲ ਮੈਂ ਸਮੁੰਦਰ ਬੜੋ ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ ਬਿਰਖਨ ਬਿਖੈ ਜੈਸੀ ਚੰਦਨ ਬਿਰਖ ਬੜੋ ਤਾਤਨ ਮੈਂ ਕੰਚਨ ਅਤ ਉੱਤਮ ਕੈ ਮਾਨ ਹੈ ਪੰਛੀਅਨ ਮੈਂ ਹੰਸ ਮ੍ਰਿਗਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਹੈ

ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਨੂਰ ਅਰਸੋਂ ਪੁਰਸੋਹੋ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਦੋਵੇਂ ਅਭਿਲਾਖੀ ਪਰਿਵਾਰ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਕਿ ਸੁਭਾਗ ਜੋੜੀ ਸਰਦਾਰ ਮਨਮੀਤ ਸਿੰਘ ਅਤੇ ਬੀਬੀ ਅਨਮੋਲ ਕੌਰ, ਤਿਨ੍ਹਾਂ ਦਾ ਆਨੰਦ ਕਾਰਜ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸੰਪੂਰਨ ਹੋਇਆ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਆਪ ਦੋਨਾਂ ਪਰਿਵਾਰਾਂ ਅਤੇ ਸੁਭਾਗ ਜੋੜੀ ਨੂੰ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਗ੍ਰਹਿਸਥ ਜੀਵਨ ਦਾ ਸੁੱਖ ਅਤੇ ਆਨੰਦ ਆਪ ਜੀ ਨੂੰ ਬਖਸ਼ਿਸ਼ ਕਰਨ। ਆਪ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਬਿਰਾਜਮਾਨ ਹੋਏ ਹੋ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਆਪ ਜੀ ਨੂੰ ਇੱਕ ਨਵਾਂ ਰਿਸ਼ਤਾ ਪਤੀ ਅਤੇ ਪਤਨੀ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਆਪ ਦੋਨਾਂ ਕਰਕੇ ਦੋ ਪਰਿਵਾਰਾਂ ਦਾ ਇਹ ਸੁਮੇਲ ਹੋਇਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਇਸ ਰਿਸ਼ਤੇ ਦੇ ਵਿੱਚ ਸਾਖੀ ਸਨ, ਆਪ ਬਿਰਾਜਮਾਨ ਹੋਏ। ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ, ਆਗਿਆ ਦੇ ਵਿੱਚ ਆਪ ਜੀ ਦਾ ਇਹ ਆਨੰਦ ਕਾਰਜ ਸੰਪੂਰਨ ਹੋਇਆ। ਪਰ ਇਸ ਗ੍ਰਹਿਸਥ ਜੀਵਨ ਨੂੰ ਆਪ ਜੀ ਨੇ ਅੱਜ ਤੋਂ ਆਰੰਭ ਕੀਤਾ ਹੈ, ਔਰ ਇਸ ਜੀਵਨ ਵਿੱਚ ਜਦੋਂ ਵੀ ਦੁੱਖ ਆਏ ਸੁੱਖ ਆਏ, ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕਿਸੇ ਹੋਰ ਦਾ ਓਟ ਆਸਰਾ ਨਹੀਂ ਲੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੀ ਹਮੇਸ਼ਾ ਬੇਨਤੀ ਕਰਨੀ ਹੈ। ਦੂਸਰਾ, ਜੋ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਆਪ ਦੋਨਾਂ ਜਾਣਿਆਂ ਨੇ, ਸਰਦਾਰ ਮਨਮੀਤ ਸਿੰਘ ਦੀ ਅਤੇ ਬੀਬੀ ਅਨਮੋਲ ਕੌਰ, ਦੋਨਾਂ ਜਾਣਿਆਂ ਨੇ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਇਹ ਅਰਦਾਸ ਕਰਕੇ ਜਾਣੀ ਹੈ ਕਿ ਆਪ ਜੀ ਦੋਨੇ ਨਿਤਨੇਮੀ ਹੋਵੋ। ਜੇ ਨਿਤਨੇਮ ਕਰਦੇ ਹੋ ਤਾਂ ਸਤਿਗੁਰੂ ਜੀ ਦਾ ਸ਼ੁਕਰ ਹੈ, ਨਹੀਂ ਤਾਂ ਆਪ ਜੀ ਨਿਤਨੇਮ ਜਪਜੀ ਸਾਹਿਬ ਤੋਂ ਜ਼ਰੂਰ ਆਰੰਭ ਕਰੋ। ਦੂਸਰਾ, ਵੀ ਜੇ ਆਪ ਜੀ ਨੇ ਨਿਤਨੇਮ ਦੀ ਆਰੰਭਤਾ ਕੀਤੀ, ਨਾਲ ਇਹ ਵੀ ਅਰਦਾਸ ਕਰਨੀ ਹੈ ਸੁਭਾਗ ਜੋੜੀ ਨੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਨੂੰ ਖੰਡੇ ਬਾਟੇ ਦੀ ਪੌਲ ਦੀ ਦਾਤ ਬਖਸ਼ਿਸ਼ ਕਰਨ। ਅੰਮ੍ਰਿਤਧਾਰੀ ਹੋਣਾ ਹੈ, ਗ੍ਰਹਿਸਥ ਜੀਵਨ ਦਾ ਨਿਰਬਾਹ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਓਟ ਆਸਰੇ ਤੋਂ ਬਗੈਰ ਨਹੀਂ ਕਰਨਾ ਹੈ। ਦੋਵਾਂ ਜੀਆਂ ਨੇ ਇੱਕ ਦੂਸਰੇ ਦਾ ਅਦਬ ਅਤੇ ਸਤਿਕਾਰ ਰੱਖਣਾ ਹੈ, ਕਿਉਂਕਿ ਕਿਸੇ ਨੂੰ ਵਿਖਾਵੇ ਵਾਸਤੇ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਕਰਨਾ ਹੈ। ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਕਿਸੇ ਵੀ ਪਰਿਵਾਰ ਵਿੱਚ ਖਲੋਤਿਆਂ ਨਾ ਤਾਂ ਸਰਦਾਰ ਮਨਮੀਤ ਸਿੰਘ ਜੀ ਆਪ ਜੀ ਨੇ ਆਪਣੀ ਪਤਨੀ ਦੀ ਤੋਹੀਨ ਕਰਨੀ ਹੈ, ਅਤੇ ਨਾ ਹੀ ਪਤਨੀ ਨੇ ਪਤੀ ਦੇ ਪ੍ਰਥਾਏ ਕੁਝ ਸ਼ਬਦ ਇਹੋ ਜਿਹੇ ਆਖਣੇ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਇੱਜ਼ਤ ਪਰਿਵਾਰਾਂ ਵਿੱਚ ਘਟੇ। ਅਤੇ ਦੂਸਰਾ, ਆਪ ਜੀ ਨੇ ਸਾਰੇ ਦੇ ਸਾਰੇ ਪਰਿਵਾਰਾਂ ਦੇ ਵਿੱਚ, ਆਪਣੇ ਸਹੁਰੇ ਪਰਿਵਾਰ ਦੇ ਵਿੱਚ ਬੀਬੀ ਅਨਮੋਲ ਕੌਰ ਜੀ ਨੇ, ਸਰਦਾਰ ਮਨਮੀਤ ਸਿੰਘ ਜੀ ਨੇ, ਦੋਨਾਂ ਨੇ ਆਪਣੇ ਸਹੁਰੇ ਪਰਿਵਾਰਾਂ ਦਾ ਇੱਜ਼ਤ ਮਾਣ ਸਤਿਕਾਰ ਜਿਹੜਾ ਹੈ ਉਹ ਬਹਾਲ ਰੱਖਣਾ ਹੈ। ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਤੁਹਾਡੇ ਕਰਕੇ ਦੋ ਪਰਿਵਾਰ ਸਤਿਗੁਰੂ ਸਾਹਿਬ ਜੀ ਨੇ ਜੋੜੇ ਹਨ, ਅਤੇ ਆਪ ਜੀ ਦੇ ਇਸੇ ਪ੍ਰੇਮ ਕਰਕੇ ਹੀ ਦੋਵੇਂ ਪਰਿਵਾਰ ਜੁੜੇ ਰਹਿਣਗੇ। ਅਤੇ ਆਪ ਜੀ ਨੇ ਵਿਚਾਰਧਾਰਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਆਸ਼ੇ ਅਨੁਸਾਰ ਰੱਖਣੀ ਹੈ। ਬਹੁਤੀਆਂ ਗੱਲਾਂ ਆਪ ਜੀ ਦੇ ਸਨਮੁੱਖ ਨਾ ਕਰਾਂ, ਹੁਣ ਅਗਲਾ ਜਿਹੜਾ ਸਮਾਗਮ ਹੈ ਉਹ ਆਪ ਜੀ ਦੇ ਸਨਮੁੱਖ ਜਿਹੜਾ ਹੈ ਉਹ ਦੱਸਿਆ ਜਾਵੇਗਾ। ਸਭ ਤੋਂ ਬੇਸ਼ਕੀਮਤੀ ਜਿਹੜਾ ਰਿਸ਼ਤਾ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਹੈ। ਗ੍ਰਹਿਸਥ ਪ੍ਰਧਾਨ ਹੈ, ਗ੍ਰਹਿਸਥ ਜੀਵਨ ਦੀ ਪ੍ਰਧਾਨਤਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਔਰ ਇਸ ਜੀਵਨ ਵਿੱਚ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਜੀਵਨ ਬਤੀਤ ਕਰਦਿਆਂ ਨਾਲ ਨਾਲ ਅਕਾਲ ਪੁਰਖ ਦਾ ਆਸਰਾ ਵੀ ਲੈਣਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦੇ ਚਰਨਾਂ 'ਚ ਆਪਣੇ ਆਪਣੀਆਂ ਹਾਜ਼ਰੀਆਂ ਲਵਾਈਏ ਜੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਹੈ, ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ। ਹਰ ਸਿੱਖ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਸਦਾ ਹੀ ਜਦੋਂ ਕੋਈ ਕੰਮ ਕਰਨਾ ਹੋਵੇ, ਕੋਈ ਕਾਰਜ ਹੋਵੇ, ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਾਮਨਾ ਕਰਨੀ ਹੈ ਕਿ ਸਤਿਗੁਰ ਆਪ ਬਖਸ਼ਿਸ਼ ਕਰਕੇ ਕਾਰਜ ਨੇਪੜੇ ਚਾਰਨ, ਕਾਰਜ ਸਫਲਾ ਕਰਨ। ਸੋ ਸਾਡੇ ਅਤਿ ਸਤਿਕਾਰਯੋਗ ਸਰਦਾਰ ਪ੍ਰੇਮ ਸਿੰਘ ਜੀ, ਮਾਤਾ ਗੁਰਬਚਨ ਕੌਰ ਜੀ ਦੇ ਪੋਤਰੇ ਸਰਦਾਰ ਪਰਮਿੰਦਰ ਸਿੰਘ ਬੇਦੀ, ਭੈਣ ਜੀ ਹਰਪ੍ਰੀਤ ਕੌਰ ਬੇਦੀ, ਉਹਨਾਂ ਦੇ ਸਪੁੱਤਰ ਮਨਮੀਤ ਸਿੰਘ ਬੇਦੀ, ਬੇਟੀ ਪਰਿਵਾਰ ਸਰਦਾਰ ਨਰੋਤਮ ਸਿੰਘ ਜੀ ਨਾਰੰਗ, ਸਪੁੱਤਰ ਸਰਦਾਰ ਗੁਰਸ਼ਰਨ ਸਿੰਘ ਜੀ ਨਾਰੰਗ, ਮਾਤਾ ਦਿਲਪ੍ਰੀਤ ਕੌਰ ਨਾਰੰਗ, ਉਹਨਾਂ ਦੀ ਬੇਟੀ ਅਨਮੋਲ ਕੌਰ ਨਾਰੰਗ, ਦੋਨਾਂ ਹੀ ਪਰਿਵਾਰਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਤੱਕ ਕੇ ਸਾਹਿਬਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦਰੀਆਂ ਕਰਦੇ ਹੋਏ ਜੋ ਬੱਚਾ ਅਤੇ ਬੱਚੀ ਆਪਣੇ ਜ਼ਿੰਦਗੀ ਦੇ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਕਰਨ ਦੇ ਲਈ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਕੀਤੀ ਗਈ ਸੀ ਪਰਿਵਾਰਾਂ ਦੇ ਵੱਲੋਂ, ਸਾਹਿਬਾਂ ਨੇ ਆਪ ਸਹਾਈ ਹੋ ਕੇ ਬਖਸ਼ਿਸ਼ਾਂ ਕਰਕੇ ਉਹ ਸਮਾਗਮ ਅੱਜ ਨੇਪਰੇ ਚਾੜ੍ਹੇ ਹਨ। ਆਨੰਦ ਕਾਰਜ ਪੂਰਨ ਗੁਰਮਰਿਆਦਿਆਂ ਦੇ ਅਨੁਸਾਰ ਸੰਪੰਨ ਸਾਹਿਬਾਂ ਨੇ ਆਪ ਬਖਸ਼ਿਸ਼ ਕਰਕੇ ਸੰਪੰਨ ਕਰਵਾਏ ਹਨ। ਸੋ ਸਭ ਤੋਂ ਪਹਿਲਾਂ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿ ਆਪਣੀਆਂ ਬਖਸ਼ਿਸ਼ਾਂ ਕਰਕੇ ਅੱਜ ਦੇ ਜੋ ਸਮਾਗਮ ਹਨ ਉਹ ਆਪ ਸਹਾਈ ਹੋ ਕੇ ਨੇਪਰੇ ਚਾੜ੍ਹੇ ਹਨ। ਸਭਨਾਂ ਨੇ ਰਲ ਮਿਲ ਕੇ ਆਪਾਂ ਅਰਦਾਸ ਬੇਨਤੀ ਜੋਦਰੀ ਕਰਨੀ ਹੈ ਕਿ ਜੋ ਸਾਡੇ ਬੱਚੇ ਅੱਜ ਤੋਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਪੈਂਡੇ 'ਤੇ ਤੁਰਨ ਲੱਗੇ ਹਨ ਗ੍ਰਹਿਸਥੀ ਜੀਵਨ ਦੇ ਵਿੱਚ, ਉਸ ਦੇ ਵਿੱਚ ਸਾਹਿਬ ਆਪ ਸਹਾਈ ਹੋ ਕੇ ਇਹਨਾਂ ਨੂੰ ਆਤਮਕ ਆਪਸੀ ਪਿਆਰ, ਇਤਫਾਕ, ਲੰਮੀਆਂ ਉਮਰਾਂ, ਅਤੇ ਸਭ ਤੋਂ ਵੱਡੀ ਗੱਲ ਜੋ ਸਾਹਿਬਾਂ ਨੇ ਦੋਨਾਂ ਹੀ ਪਰਿਵਾਰਾਂ 'ਤੇ ਬਖਸ਼ਿਸ਼ ਕੀਤੀ ਹੈ, ਪੂਰਨ ਗੁਰਸਿੱਖ ਪਰਿਵਾਰ ਮੈਂ ਕਹਾਂਗਾ, ਬੱਚਿਆਂ ਨੂੰ ਵੀ ਸਤਿਗੁਰ ਬਖਸ਼ਿਸ਼ ਕਰਨ, ਇਸੇ ਹੀ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਲਗਾਈ ਰੱਖਣ। ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਆਪਾਂ ਜੋ ਦੁਨਿਆਵੀ ਪੜ੍ਹਾਈ ਹੈ ਬੱਚਿਆਂ ਨੂੰ ਜ਼ਰੂਰ ਦੇ ਦਿੰਦੇ ਹਾਂ, ਅਤੇ ਬਹੁਤੇ ਥਾਵਾਂ 'ਤੇ ਆਮ ਦੇਖਿਆ ਜਾਂਦਾ ਹੈ ਕਿ ਜੋ ਸਾਡੀ ਅਸਲ ਪੜ੍ਹਾਈ ਹੈ, ਜਿਸ ਨੇ ਸਾਡੇ ਨਾਲ ਜਾਣਾ ਹੈ, ਉੱਥੇ ਅਸੀਂ ਮਿਸ ਕਰ ਜਾਂਦੇ ਹਾਂ। ਉਸ ਦਿਨ ਬੇਦੀ ਭਾਅ ਜੀ ਦੇ ਘਰ ਜਦੋਂ ਗੁਰੂ ਸਾਹਿਬਾਂ ਦਾ ਓਟ ਆਸਰਾ ਤੱਕਿਆ ਆ ਰਿਹਾ ਸੀ, ਤਾਂ ਮਨ ਨੂੰ ਬੜੀ ਖੁਸ਼ੀ ਹੋਈ ਕਿ ਬੇਟੀ ਨੇ ਆਪ ਸ਼ਬਦ ਪੜ੍ਹਿਆ। ਪਹਿਲਾਂ ਸਾਰੇ ਸਮੇਂ ਦੇ ਦੌਰਾਨ ਅੱਗੇ ਬੈਠ ਕੇ ਸੰਪੂਰਨ ਜੋ ਕੀਰਤਨ ਸੀ ਉਸ ਦੇ ਵਿੱਚ ਸ਼ਾਮਿਲ ਹੋ ਕੇ ਸਰਵਨ ਕੀਤਾ। ਸੋ ਇਹ ਵੱਡੇ ਭਾਗਾਂ ਦੇ ਨਾਲ ਇਹੋ ਜਿਹੇ ਬੱਚੇ ਸਤਿਗੁਰ ਬਖਸ਼ਦੇ ਹਨ ਕਿ ਜੋ ਦੁਨਿਆਵੀ ਪੜ੍ਹਾਈ ਤਾਂ ਸਤਿਗੁਰਾਂ ਨੇ ਇਹਨਾਂ ਨੂੰ ਬਹੁਤ ਉੱਚੀ ਬਖਸ਼ੀ ਹੀ ਹੈ, ਨਾਲ ਜੋ ਗੁਰਸਿੱਖੀ ਦੀ ਪੜ੍ਹਾਈ ਹੈ, ਜੋ ਅਸਲ ਸਾਡਾ ਮਨੋਰਥ ਹੈ ਇਸ ਜੀਵਨ ਦਾ, ਸਤਿਗੁਰਾਂ ਨੇ ਉਹ ਵੀ ਬਖਸ਼ੀ ਹੈ। ਸੋ ਵਧਾਈ ਦੇ ਪਾਤਰ ਹਨ ਦੋਨੋਂ ਪਰਿਵਾਰ ਜਿਨ੍ਹਾਂ ਨੂੰ ਸਤਿਗੁਰਾਂ ਨੇ ਇਹੋ ਜਿਹੇ ਬੱਚੇ ਬਖਸ਼ੇ ਹਨ। ਸਤਿਗੁਰ ਬਖਸ਼ਿਸ਼ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਜੀ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਕਿ ਅੱਜ ਦੇ ਸਮਾਗਮਾਂ ਦੀ ਜੋ ਆਪਣੀ ਨਿਗਰਾਨੀ ਹੇਠ ਸਤਿਗੁਰਾਂ ਦੇ ਬਖਸ਼ ਦੇ ਸਦਕਾ पूर्ण गुरमर्यादा दे नाल जो आनंद कार्ज के कार्ज हैं वो सफला करवाए हैं। नाल ही धन्यवादी हैं गुरु घर के हजूरी रागी भाई साहब भाई रविंदर सिंह जी ते उन्हां दे जथे दे जिन्हां ने कि शब्द कीर्तन के नाल संगतां नूं नाल कीता है ते अज दे समागमां दे विच जो संपूर्णता करवाई है। वैसे तो भाई साहब जी ने बच्चा बच्चे ने दोनों नूं दस दिता है, बच्चे पढ़े लिखे हैं। जिस तरह मैं फिर दोहरा देवां जिस तरह भाई साहब जी ने कहा कि अज तो अपने दुख आवे जा सुख आवे आपां धन धन साहिब श्री गुरु ग्रंथ साहिब महाराज जी का ओट आसरा तकना है। जे दुख आ भी गया तो सतगुरां दे चरणां च अरदास बेनती जोदड़ी करनी है कि जिन्हें दुख दिते हैं आपे ही दुख निवरत रहे हैं। जे सुख आ जाए क्योंकि जो आम हुंदा है जो सुख आ जाता है तो असी गुरु साहब नूं भुल जाते हाँ, वो कदे नहीं भुलना। सुख दे विच शुकराना करना भी साडा उस तो ज़्यादा वड्डा फर्ज बनता है कि आपां शुकराना गुरु साहबां दा करिए कि साहब आपने बख्शिशां कीतियां हन। ये बख्शिशां इस तरह जारी रखन जी। मैं ज़्यादा समा आप संगतां दा ना लवां, साढ़े पास मेरे वड्डे वीर भाजी निर्मल सिंह जी उन्होंने आप संगतां दे मुखाबत खोना है इस मौके पर, सो उन्होंने चरणों च बेनती करांगा कि आप संगतां नूं मुखातब होण जी। भाजी निर्मल सिंह जी, वाहेगुरू जी का खालसा वाहेगुरू जी की फतेह।
2: ਸਰਦਾਰ ਅਨਮੋਲ ਸਿੰਘ ਅਨਮੋਲ ਕੌਰ, ਬੀਬਾ ਅਨਮੋਲ ਕੌਰ, ਸਰਦਾਰ ਮਨਮੀਤ ਸਿੰਘ, ਤਿੰਨਾਂ ਦੇ ਸੰਯੋਗ ਗੁਰੂ ਵਾਕ ਗੁਰੂ ਸ਼ਬਦ ਵਾਕਾਂ ਅਨੁਸਾਰ ਜੋ ਹਰਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੇ ਰੋਗ ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਸੰਯੋਗ ਤਾਂ ਜਨਮ ਤੋਂ ਪਹਿਲਾਂ ਹੀ ਲਿਖੇ ਜਾਂਦੇ ਨੇ ਪਰ ਪਿਛਲੇ ਕੁਛ ਦਿਨਾਂ ਤੋਂ ਗੁਰੂ ਸਾਹਿਬਾਂ ਦੀ ਇਜਾਜ਼ਤ ਪ੍ਰਵਾਨਗੀ ਨਾਲ ਸ਼ੁਰੂ ਕੀਤੇ ਇਹਨਾਂ ਕਾਰਜਾਂ 'ਚੋਂ ਅੱਜ ਇਹ ਸਰਵੋਤਮ ਕਾਰਜ ਵਿਆਹ ਦੇ ਸੰਪੰਨ ਹੋਏ ਨੇ। ਧੰਨਵਾਦ ਗੁਰਗੱਦੀ 'ਤੇ ਬਿਰਾਜਮਾਨ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਗੁਰੂ ਸਾਹਿਬ ਦਾ ਹੀ ਓਟ ਆਸਰਾ ਲੈਂਦੇ ਹੋਏ ਆਪਨੇ ਇਹਨਾਂ ਕਾਰਜਾਂ ਦੇ ਵਿੱਚ ਹਾਜ਼ਰੀ ਭਰੀ ਹੈ, ਸੋ ਇੱਕ ਵਾਰ ਫਿਰ ਰਸਨਾ ਪਵਿੱਤਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਰਦਾਰ ਰਵਿੰਦਰਪਾਲ ਸਿੰਘ ਹੋਰਾਂ ਜੀ ਨੇ ਰਵਿੰਦਰਪਾਲ ਸਿੰਘ ਜੀ ਹੋਰਾਂ ਨੇ ਅਨੁਸ਼ਾਸਨਬੱਧ ਸਿੱਖ ਧਾਰਮਿਕ ਮਰਿਆਦਾ ਦੇ ਅਨੁਸਾਰ ਲਾਵਾਂ ਆਪ ਨੂੰ ਸਰਵਣ ਕਰਵਾਈਆਂ ਨੇ ਮਨਮੀਤ ਸਿੰਘ ਜੀ ਅਤੇ ਬੀਬਾ ਅਨਮੋਲ ਕੌਰ ਜੀ। ਇਸੇ ਮੌਕੇ ਦੇ ਉੱਤੇ ਗਿਆਨੀ ਕੀਰਤਨੀ ਜਥਾ ਸਰਦਾਰ ਰਵਿੰਦਰ ਸਿੰਘ ਜੀ ਹੋਰਾਂ ਦਾ ਇਹਨਾਂ ਨੇ ਬਰੇਈ ਰਹੱਸਮਈ ਧੁਨਾਂ ਦੇ ਵਿੱਚ ਉਹਨਾਂ ਲਾਵਾਂ ਨੂੰ ਕੀਰਤਨ ਦੇ ਬਾਕੀ ਇਸ ਮੌਕੇ

ਸਰਦਾਰ ਗੁਰਸ਼ਰਨ ਸਿੰਘ ਨਾਰੰਗ ਜੀ ਹੋਰਾਂ ਨੇ ਭਾਵੁਕਤਾ ਭਰਪੂਰ ਖੁਸ਼ੀ ਦੇ ਨਾਲ ਉਹ ਪੱਲਾ ਅਨਮੋਲ ਸਿੰਘ ਨੂੰ ਫੜਾਇਆ ਅਤੇ ਕਾਰਜ ਸੰਪੰਨ ਹੋਏ। ਸੋ ਮੇਰੇ ਵੱਲੋਂ, ਪਰਿਵਾਰ ਵੱਲੋਂ, ਸਾਰੇ ਆਏ ਰਿਸ਼ਤੇਦਾਰਾਂ ਵੱਲੋਂ ਹੈੱਡ ਗ੍ਰੰਥੀ ਸਰਦਾਰ ਰਵਿੰਦਰਪਾਲ ਸਿੰਘ ਜੀ ਹੋਰਾਂ ਦਾ, ਕੀਰਤਨੀ ਜੱਥਾ ਜਿਨ੍ਹਾਂ ਦੇ ਮੋਢੀ ਸਰਦਾਰ ਰਵਿੰਦਰ ਸਿੰਘ ਜੀ ਨੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸਿੱਖਿਆਵਾਂ ਦਾ ਇਸ ਮੌਕੇ 'ਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਅਨਮੋਲ ਕੌਰ ਦੀ ਔਰ ਮਨਵੀਰ ਸਿੰਘ ਜੀ ਦੀ ਗ੍ਰਸਤੀ ਜੀਵਨ ਦੀ ਜੋ ਪਿੰਡ ਹੈ ਯਾਤਰਾ ਅੱਜ ਤੋਂ ਸ਼ੁਰੂ ਹੋਈ ਹੈ। ਇਹਦੇ ਬਾਰੇ ਗੁਰਬਾਣੀ ਅਨੁਸਾਰ ਭਾਈ ਸਾਹਿਬਾਂ ਨੇ ਬਹੁਤ ਹੀ ਅਨੁਸ਼ਾਸਨਬੱਧ ਤਰੀਕੇ ਦੇ ਨਾਲ, ਭਾਵੁਕਤਾ ਦੇ ਨਾਲ ਜੋ ਲਾਵਾਂ ਸਰਵਣ ਕਰਵਾਈਆਂ, ਬਾਅਦ ਦੇ ਵਿੱਚ ਜੋ ਉਹਨਾਂ ਨੇ ਤੁਹਾਨੂੰ ਤੁਹਾਡੇ ਫਰਜ਼ਾਂ ਬਾਰੇ ਜਾਣੂ ਕਰਾਇਆ, ਜਿਹੜੇ ਸੰਸਕਾਰ ਤੁਸੀਂ ਇਸ ਉਮਰ ਤੱਕ ਗ੍ਰਹਿਣ ਕੀਤੇ, ਉਹ ਉਹਨਾਂ ਉਸ ਮਾਹੌਲ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ। ਇਹ ਕਈ ਇੱਕ ਦਿਨ 'ਚ ਸਿੱਖਣ ਵਾਲੀ ਗੱਲ ਨਹੀਂ ਹੈ, ਪਰ ਜੇ ਕਿਤੇ ਗੁਰਗੱਦੀ 'ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੋਹਰਾਂ ਦੀ ਕਿਰਪਾ ਹੋ ਜਾਵੇ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ, ਤਾਂ ਇੱਕ ਛਿਣ ਦੇ ਵਿੱਚ ਵੀ ਇਹ ਜਿਹੜੇ ਸੰਸਕਾਰ ਨੇ ਗ੍ਰਹਿਣ ਕੀਤੇ ਜਾ ਸਕਦੇ ਨੇ। ਇੱਥੇ ਜਦੋਂ ਮੈਂ ਜ਼ਿਕਰ ਕਰਨਾ ਚਾਹੁੰਦਾ, ਮੇਰੇ ਦੋ ਸ਼ਬਦ ਤੁਹਾਡੇ ਨਾਲ ਜਿਹੜੇ ਮੈਂ ਸਾਂਝੇ ਕਰ ਰਿਹਾ, ਇਹਦੇ ਵਿੱਚ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਉਹਨਾਂ ਦਾ ਯੋਗਦਾਨ ਤੁਹਾਡੇ ਸੰਸਕਾਰਾਂ ਵਿੱਚ ਜਾਂ ਇਹਨਾਂ ਕਾਰਜਾਂ ਦੇ ਵਿੱਚ ਹੈ, ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਹੈ। ਅਕਸਰ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਅੱਜ ਤੁਸੀਂ ਗ੍ਰਸਤੀ ਜੀਵਨ 'ਚ ਪੈਰ ਰੱਖਿਆ, ਅੱਜ ਤੱਕ ਤੁਸੀਂ ਜੀਵਨ ਆਪਣੀ ਸੋਚ ਮੁਤਾਬਕ, ਇੰਡੀਪੈਂਡੈਂਟਲੀ ਆਪਣੇ ਵਿਚਾਰਾਂ ਮੁਤਾਬਕ ਜੀ ਕੇ ਦੇਖਿਆ, ਪਰ ਅੱਜ ਤੋਂ ਬਾਅਦ ਜਿਹੜੇ ਫੈਸਲੇ ਨੇ ਇਹ, ਉਹ ਸਾਂਝੇ ਵਿਚਾਰਾਂ ਦੇ ਨਾਲ ਹੋਣੇ ਨੇ, ਸਾਂਝੀ ਸੋਚ ਦੇ ਨਾਲ ਹੋਣੇ ਨੇ। ਉਹਨਾਂ ਦੀ ਬੁਨਿਆਦ ਮੈਨੂੰ ਦੋਨਾਂ ਪਰਿਵਾਰਾਂ 'ਚ ਨਜ਼ਰ ਆਉਂਦੀ ਹੈ ਕਿ ਤੁਹਾਡੇ ਕੋਲ ਇਹ ਯੋਗਤਾਵਾਂ ਦਾ ਖਜ਼ਾਨਾ ਦੋਨਾਂ ਕੋਲ ਹੈ। ਖਾਸ ਜ਼ਿਕਰ ਕਰੂੰਗਾ ਪਹਿਲੋਂ ਸਰਦਾਰ ਮਨਵੀਰ ਸਿੰਘ ਹੋਰਾਂ ਦੇ ਦਾਦਾ ਦਾਦੀ ਜੀ ਦਾ। ਡੂੰਘੀ ਬੁਨਿਆਦ ਆ ਤੁਹਾਡੀ, ਜੋ ਤੁਹਾਨੂੰ ਸੰਸਕਾਰ ਮਿਲੇ ਨੇ, ਸ਼ਾਇਦ ਤੁਹਾਨੂੰ ਇਹਨਾਂ ਦਾ ਕਦੀ ਅਹਿਸਾਸ ਨਾ ਹੋਇਆ ਹੋਵੇ। ਮੈਂ ਗੁਆਂਢੀ ਹੋਣ ਦੇ ਨਾਤੇ ਅੰਕਲ ਮਨਵੀਰ ਸਿੰਘ ਹੋਰਾਂ ਦੇ ਦਾਦਾ ਜੀ ਸਰਦਾਰ ਪ੍ਰੇਮ ਸਿੰਘ ਜੀ ਬੇਦੀ, ਮਾਤਾ ਜੀ ਸਰਦਾਰਨੀ ਗੁਰਬਚਨ ਕੌਰ ਜੀ, ਤਿੰਨਾਂ ਨਾਲ ਕਾਫੀ ਕਈ ਸਾਲਾਂ ਤੋਂ ਮਿਲਣ ਵਰਤਣਾ ਹੈ। ਇੱਕ ਖਾਸ ਮੌਕਾ ਇੱਥੇ ਮੈਂ ਜ਼ਿਕਰ ਕਰਨਾ ਹੈ। ਉਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਜੋ ਮੈਂ ਪਿਛਲੇ 10 ਸਾਲ ਤੋਂ ਦੇਖਿਆ, ਉਹਨਾਂ ਦੇ ਸਵਾਸ ਦੇ ਵਿੱਚ ਵਾਹਿਗੁਰੂ ਦਾ, ਗੁਰੂ ਸਾਹਿਬਾਂ ਦਾ ਮਾਣ ਸਤਿਕਾਰ ਅਤੇ ਸਿਮਰਨ ਹਰ ਸਮੇਂ ਚੱਲਦਾ ਹੈ। ਤਿੰਨੋਂ ਗੁਣਾਂ ਦੇ ਬਾਖੂਬੀ, ਇਸ ਤੋਂ ਉੱਤਮ ਕੁਛ ਨਹੀਂ ਹੋ ਸਕਦਾ, ਧਾਰਨੀ ਨੇ ਨਾਮ ਜਪਣਾ, ਫਿਰ ਵੰਡ ਛਕਣ ਵਾਲੀ ਗੱਲ ਵੀ ਉਹਨਾਂ ਦੇ ਕੰਮਾਂ ਦੇ ਵਿੱਚ, ਜੋ ਅਸੀਂ ਗੁਆਂਢੀ ਹੋਣ ਦੇ ਨਾਤੇ ਸਾਡਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ ਉਹਦੇ ਵਿੱਚ, ਅਤੇ ਕਿਰਤ ਕਰਨੀ। ਕਿਰਤ ਜ਼ਰੂਰੀ ਨਹੀਂ ਕਿ ਬਾਹਰੋਂ ਅਸੀਂ ਕਮਾਈ ਕਰਕੇ ਲਿਆਉਣੀ ਹੈ, ਉਹ ਆਪੋ ਆਪਣੇ ਰੋਲ ਨੇ ਪਰਿਵਾਰਾਂ ਦੇ ਵਿੱਚ। ਆਂਟੀ ਜੀ ਦਾ ਰੋਲ ਹੈ ਪਿਛਲੇ ਕੁਛ ਸਾਲਾਂ ਤੋਂ ਅੰਕਲ ਜੀ ਨੂੰ ਵੀ ਸੰਭਾਲਣਾ। 2023 ਦੇ ਵਿੱਚ ਮੌਕਾ ਬਣਿਆ ਸਾਡਾ ਅਚਾਨਕ ਕਿ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਨੀ ਸੀ, ਅਤੇ ਮੈਂ ਆਂਟੀ ਨੂੰ ਕਿਹਾ ਵੀ ਚੱਲੋ ਤੁਸੀਂ। ਸੋ ਆਂਟੀ ਨੇ ਅੰਕਲ ਨਾਲ ਗੱਲ ਕੀਤੀ, ਉਸ ਮਾਣ ਸਤਿਕਾਰ ਦੀ ਜੋ ਆਪਣੇ ਸਾਥੀ ਪ੍ਰਤੀ ਹੈ, ਉਹ ਤੁਹਾਨੂੰ ਦਾਦੇ ਦਾਦੀ 'ਚੋਂ ਵੇਖਣ ਨੂੰ ਮਿਲ ਜਾਣਾ। ਆਂਟੀ ਕਹਿੰਦੀ ਅਜੇ ਨਹੀਂ, ਇਹ ਬਣ ਨਹੀਂ ਸਕਦਾ, ਅੰਕਲ ਨਹੀਂ ਚਾਹੁੰਦੇ ਕਿ ਮੈਂ ਜਾਵਾਂ, ਅੰਕਲ ਨਹੀਂ ਚਾਹੁੰਦੇ ਕਿ ਮੈਨੂੰ ਕੋਈ ਹੋਰ ਲੁੱਕ ਆਫਟਰ ਕਰੇ। ਜਿਸ ਤਰੀਕੇ ਨਾਲ ਤੁਸੀਂ ਕਰ

0: ਦਿਓ ਜਾਂ ਤੁਹਾਡਾ ਫਰਜ਼ ਬਣਦਾ। ਆਂਟੀ ਨੇ ਖਿੜੇ ਮੱਥੇ, ਕਈ ਵਾਰੀ ਐਵੇਂ ਕਥਾਵਾਂ ਸੁਣਦੇ ਹਾਂ, ਸਾਖੀਆਂ ਸੁਣਦੇ ਹੁੰਦੇ ਹਾਂ ਕਿ ਫਲਾਨੀ ਬੀਬਾ ਨੇ ਖਾਸ ਕਰ ਹਿੰਦੂ ਧਰਮ ਦੇ ਵਿੱਚ ਆਪਣੇ ਪਤੀ ਪਰਮੇਸ਼ਵਰ ਦੀ ਸੇਵਾ ਕਰਕੇ ਹੀ ਪਰਮਾਤਮਾ ਨੂੰ ਪਾ ਲਿਆ। ਸੋ ਇਹਨਾਂ ਦੇ ਵਿੱਚ ਵੀ ਉਹ ਗੁਣ ਜਿਹੜੇ ਨੇ ਉਹ ਭਾਵਨਾਵਾਂ ਮਿਲਦੀਆਂ ਨੇ ਆਂਟੀ 'ਚ। ਇਹ ਤੁਸੀਂ ਜੋ, ਮੈਂ ਇਹ ਨਹੀਂ ਕਹਿੰਦਾ ਕਿ ਪਰਮਿੰਦਰ ਸਿੰਘ ਬੇਦੀ ਹੋਲਾਂ ਕੋਲ ਨਹੀਂ ਜਾਂ ਹਰਪ੍ਰੀਤ ਕੋਲ ਨਹੀਂ, ਇਹਨਾਂ ਕੋਲ ਵੀ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਉਹ ਗ੍ਰਹਿਣ ਕੀਤੇ ਨੇ ਸੰਸਕਾਰ, ਤੁਹਾਡੇ ਕੋਲ ਫਿਰ ਆਏ ਨੇ। ਸੋ ਤੁਹਾਨੂੰ ਇਹ ਜਿਹੜੀ ਬੋਰਡ ਦੀ ਛਾਂ ਮਿਲੀ ਹੈ, ਵੈਸੇ ਤਾਂ ਇਹੋ ਜਿਹੇ ਬਜ਼ੁਰਗਾਂ ਦਾ, ਇਹੋ ਜਿਹੇ ਸ਼ਖਸੀਅਤਾਂ ਦਾ ਇੱਕ ਆਸ਼ੀਰਵਾਦ ਵੀ ਬਹੁਤ ਵਡਮੁੱਲਾ ਹੁੰਦਾ ਹੈ, ਅਤੇ ਤੁਹਾਨੂੰ ਤਾਂ ਉਹਨਾਂ ਦੀ ਜਿਵੇਂ ਕਹਿੰਦੇ ਛਾਂ ਮਾਨਣ ਨੂੰ ਮਿਲੀ ਹੈ। ਦੂਸਰੇ ਪਾਸੇ ਥੋੜ੍ਹੇ ਜਿਹੇ ਦਿਨਾਂ ਤੋਂ ਜੋ ਅਨਮੋਲ ਦੇ ਮੰਮੀ ਡੈਡੀ ਇਹਨਾਂ ਦਾ ਬਾਕੀ ਸਾਰਾ ਪਰਿਵਾਰ ਇੱਥੇ ਪਹੁੰਚਿਆ ਹੋਇਆ, ਜੋ ਮੈਂ ਓਬਜ਼ਰਵ ਕੀਤਾ, ਮੈਂ ਗਲਤ ਵੀ ਹੋ ਸਕਦਾ ਪਰ ਮੈਨੂੰ ਨਹੀਂ ਲੱਗਦਾ ਇਹ ਗਲਤ ਹੈ। ਆਪੋ ਆਪਣੇ ਸੰਬੰਧਾਂ ਦੇ ਵਿੱਚ ਆਪੋ ਆਪਣੀਆਂ ਜੱਜਮੈਂਟਸ ਹੁੰਦੀਆਂ ਨੇ, ਕਹਿੰਦੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ, ਇਹ ਵੀ ਸੱਚ ਹੁੰਦਾ ਹੈ। ਸੋ ਪਿਛਲੇ ਥੋੜ੍ਹੇ ਜਿਹੇ ਦਿਨੋਂ ਤੋਂ ਦੇਖਿਆ ਹੈ ਪਿਤਾ ਅਨਮੋਲ ਦੇ ਸਰਦਾਰ ਗੁਰਸ਼ਰਨ ਸਿੰਘ ਜੀ ਨਾਰੰਗ ਅਤੇ ਬਾਕੀ ਪਰਿਵਾਰ ਵੀ ਇਹਨਾਂ ਨਾਲ ਗਰੁੱਪ 'ਚ ਮਿਲ ਕੇ ਇਕੱਠਿਆਂ ਗੱਲਬਾਤ ਕੀਤੀ, ਜੋ ਉਹਨਾਂ ਦੇ ਵਿੱਚ ਹਲੀਮੀ ਸਿਦਕ ਸੰਜਮ ਦੀ ਮਤਲਬ ਝਲਕ ਮਿਲਦੀ ਹੈ ਉਹ ਸਲਾਹਣਾ ਯੋਗ ਹੈ। ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਵਾਕਈ ਉਸ ਉਹਨਾਂ ਸੰਸਕਾਰਾਂ ਨੂੰ ਤੁਸੀਂ ਉਹਨਾਂ ਤੋਂ ਗ੍ਰਹਿਣ ਕੀਤਾ ਹੈ। ਅਨਮੋਲ ਨੂੰ ਵੀ ਮਿਲਦੇ ਰਹਿੰਦੇ ਹੈ, ਸੋ ਇਹ ਚੀਜ਼ਾਂ ਅਨਮੋਲ 'ਚ ਵੀ ਨੇ। ਤੋ ਦੋਨਾਂ ਬੱਚਿਆਂ ਦੇ ਵਿੱਚ ਗੁਣ ਹੈ ਨੇ, ਪਰ ਇਹ ਮੌਕਾ ਉਹਨਾਂ ਗੁਣਾਂ ਨੂੰ ਹੁਣ ਯਾਦ ਕਰਨ ਦਾ ਅਤੇ ਅਮਲ 'ਚ ਲਿਆਉਣ ਦਾ, ਜੋ ਇੱਕ ਗ੍ਰਸਤੀ ਜੀਵਨ ਦੇ ਵਿੱਚ ਜ਼ਰੂਰੀ ਹੁੰਦੇ ਨੇ। ਸੋ ਮੇਰੇ ਵੱਲੋਂ ਦੁਬਾਰਾ ਉਹ ਦੌਰਾਨ ਦੀ ਲੋੜ ਨਹੀਂ ਹੈ, ਗਿਆਨੀ ਜੀ ਹੋਣਾ ਨੇ ਦੁਹਰਾਏ ਨੇ, ਆਪਣੇ ਛੋਟੇ ਵੀਰ ਜਸਵੀਰ ਜੱਸਾ ਜੀ ਇਹ ਵੀ ਦੱਸ ਕੇ ਗਏ ਨੇ ਤੁਹਾਨੂੰ। ਸੋ ਆਪਣਾ ਗ੍ਰਸਤੀ ਜੀਵਨ ਜਦੋਂ ਪਹਿਲਾਂ ਤੁਹਾਡਾ ਪਹਿਲੀ ਅਰਦਾਸ ਹੋਈ ਆ, ਦੋਨੋਂ ਅਨਮੋਲ ਦੇ ਮਾਂ ਬਾਪ ਮਨਮੀਤ ਦੇ ਮਾਂ ਬਾਪ ਖੜ੍ਹੇ ਹੋਏ, ਤੁਸੀਂ ਖੜ੍ਹੇ ਹੋਏ, ਅਤੇ ਪਹਿਲਾ ਹੁਕਮਨਾਮਾ ਆਇਆ ਸੀ, ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਸੋ ਆਪਣੇ ਹੱਥ ਬਸ ਕੁਛ ਨਹੀਂ ਹੈ, ਪਾਲਦਾ ਵੀ ਉਹੀ ਹੈ, ਔਖੀ ਸੌਖੀ ਘੜੀ ਦੇ ਵਿੱਚੋਂ ਕੱਢਦਾ ਵੀ ਉਹੀ ਹੈ। ਅਤੇ ਗਿਆਨੀ ਜੀ ਕਹਿ ਕੇ ਗਏ ਨੇ ਵਾਕਈ ਇਸ ਚੀਜ਼ ਨੂੰ ਤਾਂ ਲੜ ਬੰਨ ਲਓ, ਇਹਨੂੰ ਕਦੇ ਨਾ ਭੁੱਲੋ। ਸੌਖਾ ਸਮਾਂ ਆਇਆ ਤਦ ਵਾਹਿਗੁਰੂ ਸ਼ੁਕਰਾਨਾ, ਔਖੀ ਘੜੀ ਆਈ ਆ ਤਾਂ ਸਾਡੇ ਲਈ ਹੋਰ ਕੋਈ ਦਰ ਨਹੀਂ, ਇੱਕੋ ਦਰ ਹੈ, ਆਪਣੇ ਆਪ ਹੀ ਪਾਲਦਾ, ਆਪਣੇ ਆਪ ਹੀ ਸੰਭਾਲਦਾ। ਸੋ ਧੰਨਵਾਦ ਗਿਆਨੀ ਜੀ ਉਹਨਾਂ ਦਾ, ਫਿਰ ਇੱਕ ਵਾਰੀ ਕੀਰਤਨੀ ਜੱਥੇ ਦਾ ਔਰ ਰਵਿੰਦਰਪਾਲ ਸਿੰਘ ਜੀ ਹੋਰਾਂ ਦਾ। ਹੁਣ ਕੁਛ ਨਾਂ ਨੇ ਰਿਸ਼ਤੇਦਾਰ ਚੱਲ ਕੇ ਆਏ ਨੇ ਓਵਰਸੀਜ਼ ਤੋਂ, ਇੰਡੀਆ ਤੋਂ, ਅਤੇ ਇਹ ਸਾਰਾ ਪਰਿਵਾਰ ਅਨਮੋਲ ਦਾ ਜੋ ਹੈ ਥਾਈਲੈਂਡ ਤੋਂ ਬੈਂਕਾਕ ਤੋਂ ਚੱਲ ਕੇ ਆਇਆ, ਦੋਨਾਂ ਧਿਰਾਂ ਵੱਲੋਂ ਰਿਸ਼ਤੇਦਾਰ ਇੰਟਰਸਟੇਟ ਮੈਲਬੋਰਨ ਕੈਨਬਰਾ ਤੋਂ ਚੱਲ ਕੇ ਆਏ ਨੇ। ਸੋ ਮੈਂ ਕਹਿਣ ਤੋਂ ਪਹਿਲਾਂ ਬੀਬੀਆਂ ਉੱਠ ਗਈਆਂ, ਜੋ ਉੱਠ ਗਈਆਂ ਬੀਬੀਆਂ ਫਿਰ ਜਾਂ ਮੇਰੇ ਵੱਲ ਧਿਆਨ ਦਿਓ ਭੈਣ ਜੀ। ਇਹ ਇਕੱਲੀ ਸਿੱਖਿਆ ਜੋ ਹੈ ਇਹਨਾਂ ਦੋਨਾਂ ਬੱਚਿਆਂ ਲਈ ਨਹੀਂ, ਜੋ ਗੁਰੂ ਸਾਹਿਬ ਆਪਦੀ ਸਰਪ੍ਰਸਤੀ ਦੇ ਵਿੱਚ ਮਾਹੌਲ ਸਿਰਜਦੇ ਨੇ। ਇਹ ਮਤ ਸੋਚਿਓ ਕਿ ਸਾਡੀ ਕਿਸੇ ਦੀ ਵਹਿਆਂ ਹੋਇਆਂ ਦੀ ਕਦੀ ਕੋਈ ਆਪਸ ਦੇ ਵਿੱਚ ਛੋਟੀ ਮੋਟੀ ਤਕਰਾਰ ਨਹੀਂ ਹੁੰਦੀ ਹੈ, ਕਦੀ ਵੀ ਨਾ ਹੋਵੇ, ਜੇ ਅਸੀਂ ਸੰਪੂਰਨ ਤੌਰ 'ਤੇ ਇਹਨਾਂ ਗੁਣਾਂ ਦੇ ਸੰਸਕਾਰਾਂ ਦੇ ਧਾਰਨੀ ਬਣ ਗਏ ਹੋਈਏ। ਸਾਨੂੰ ਵੀ ਸਵੇਰ ਸ਼ਾਮ ਲੋੜ ਹੈ, ਮੈਂ ਵੀ ਕਰਦਾ, ਮੈਂ ਵੀ ਤੁਹਾਡੇ ਥਾਂ 'ਤੇ ਖੜ੍ਹਾ ਕਿ ਸਵੇਰ ਸ਼ਾਮ ਗੁਰੂ ਸਾਹਿਬਾਂ ਦਾ ਨਾਂ ਲਓ, ਕਿ ਕਦੀ ਕੋਈ ਮਾੜਾ ਮੋਟਾ ਕਿਤੇ ਨਾ ਗੁੱਸਾ ਆਉਂਦਾ ਨਾ ਇਹ ਦੁਬਾਰਾ ਨਾ ਆਵੇ, ਕਿਸੇ ਨੂੰ ਘੂਰਿਆ ਗਿਆ ਇਹ ਦੁਬਾਰਾ ਕ੍ਰੋਧ ਨਾ ਆਵੇ। ਸੋ ਤੁਹਾਨੂੰ ਵੀ ਰਿਮਾਇੰਡ ਕਰਵਾਉਣਾ ਸੀ ਕਿ ਮੈਂ ਸਾਡੇ ਸਾਰਿਆਂ ਲਈ ਵੀ ਹੈ ਕਿ ਇੱਥੋਂ ਅਸੀਂ ਕੀ ਲੈ ਕੇ ਜਾਣਾ ਹੈ। ਜਦੋਂ ਇਹੋ ਜਿਹੇ ਇਸ ਮਾਹੌਲ ਦੇ ਵਿੱਚ ਬੈਠਦੇ ਹੋ ਤਾਂ ਆਪਣੇ ਉਹਨਾਂ ਗੁਣਾਂ ਨੂੰ ਤੁਹਾਡੇ ਸਾਰਿਆਂ ਕੋਲ ਹੈਗੇ ਆ, ਉਹਨਾਂ ਨੂੰ ਹਮੇਸ਼ਾ ਅਮਲ ਦੇ ਵਿੱਚ ਲਿਆਈਏ। ਸੋ ਉਚੇਚੇ ਨਾਮ ਲੈ ਕੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਅਨਮੋਲ ਸਿੰਘ ਵਾਲੇ ਹੁਣ ਉਹਨਾਂ ਦੇ ਪਾਸਿਓਂ ਦਾਦਾ ਜੀ ਸਰਦਾਰ ਪ੍ਰੇਮ ਸਿੰਘ ਜੀ, ਦਾਦੀ ਜੀ ਸਰਦਾਰਨੀ ਗੁਰਬਚਨ ਕੌਰ ਜੀ, ਪਿਤਾ ਅਤੇ ਮਾਤਾ ਸਰਦਾਰ ਪਰਮਿੰਦਰ ਸਿੰਘ, ਸਰਦਾਰਨੀ ਹਰਪ੍ਰੀਤ ਕੌਰ, ਨਾਨਾ ਨਾਨੀ ਜੀ ਸਰਦਾਰ ਸਤਨਾਮ ਸਿੰਘ ਅਤੇ ਅਮਰਜੀਤ ਕੌਰ ਜੀ, ਉਹਨਾਂ ਦਾ ਪਰਿਵਾਰ, ਉਹਨਾਂ ਦਾ ਪਰਿਵਾਰ, ਮਾਮਾ ਜੀ, ਮਾਮੀ ਜੀ, ਉਹਨਾਂ ਦੇ ਬੱਚੇ, ਮੈਂ ਇਕੱਲੇ ਇਕੱਲੇ ਦੇ ਨਾਂ ਦੇ ਵਿੱਚ ਬਹੁਤ ਸਮਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਇੰਪ੍ਰੈਸ਼ਨਸ ਦੇਖ ਹੀ ਲਈ ਹੈ ਕਈ ਵਾਰੀ ਨਾ ਗੁਰੂ ਘਰ ਦੇ ਵਿੱਚ ਬੈਠਣ ਲੱਗਿਆਂ ਸਾਨੂੰ ਥੋੜ੍ਹਾ ਜਿਹਾ ਐਂ ਲੱਗਦਾ ਵੀ ਬਹੁਤ ਦੇਰ ਹੋ ਗਈ, ਇੰਪੇਸ਼ੈਂਟ ਹੋ ਜਾਂਦੇ ਹਾਂ। ਇੱਥੇ ਤਾਂ ਜਿੰਨੀ ਕੁ ਵੀ ਹਾਜ਼ਰੀ ਭਰੀ ਜਾਵੇ ਤੁਹਾਡਾ ਸਵਾ ਸਵਾ ਗੁਰੂ ਸਾਹਿਬਾਂ ਦੇ ਦਰਬਾਰ 'ਤੇ ਨੋਟ ਹੁੰਦਾ। ਮੈਂ ਦੋ ਨਾਂ ਜ਼ਰੂਰ ਲੈਣੇ ਨੇ, ਸਰਦਾਰ ਸੁਖਦੇਵ ਸਿੰਘ ਜੀ ਅਤੇ ਭੈਣ ਜੀ ਸੁਖਵਿੰਦਰ ਕੌਰ ਜੀ ਜੋ ਚੰਡੀਗੜ੍ਹ ਤੋਂ ਆਏ ਨੇ, ਹਰਪ੍ਰੀਤ ਕੌਰ ਜੀ ਹੋਰਾਂ ਦੇ ਭੂਆ ਫੁੱਫੜ ਨੇ, ਅਤੇ ਉਹਨਾਂ ਇਹਨਾਂ ਦੀ ਭੂਆ ਦੇ ਸਿਸਟਰ ਕੈਨਬਰਾ ਤੋਂ, ਅਤੇ ਸਰਦਾਰ ਸੁਖਦੇਵ ਸਿੰਘ ਜੀ ਹੋਰਾਂ ਦੇ ਸਾਢੂ ਕੈਨਬਰਾ ਤੋਂ, ਮਨਮੀਤ ਦੇ ਫੁੱਫੜ ਜੀ ਜਸਪਾਲ ਸਿੰਘ ਜੀ ਅਤੇ ਭੈਣ ਜੀ ਮਨਜੀਤ ਕੌਰ, ਦੂਸਰੇ ਪਾਸੇ ਅਨਮੋਲ ਦੇ ਪਰਿਵਾਰ ਵਾਲੇ ਪਾਸਿਓਂ ਪਿਤਾ ਮਾਤਾ ਗੁਰਸ਼ਰਨ ਸਿੰਘ ਨਾਰੰਗ ਜੀ ਅਤੇ ਦਿਲਪ੍ਰੀਤ ਕੌਰ ਜੀ, ਦਾਦਾ ਜੀ ਦਾਦੀ ਜੀ ਨਰੋਤਮ ਸਿੰਘ, ਸਰਦਾਰ ਨਰੋਤਮ ਸਿੰਘ ਨਾਰੰਗ, ਅਜੀਤ ਕੌਰ ਨਾਰੰਗ, ਨਾਨਾ ਨਾਨੀ ਜੀ ਸਰਦਾਰ ਤਰਜੀਤ ਸਿੰਘ ਖਨੀਜੋ ਅਤੇ ਬੀਬੀ ਕੰਵਲਜੀਤ ਕੌਰ ਖਨੀਜੋ, ਇਹ ਭੂਆ ਫੁੱਫੜ ਮਾਮੇ ਮਾਮੀਆਂ ਸਾਰੇ ਚੱਲ ਕੇ ਆਏ ਨੇ। ਸੋ ਇਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਗੁਰੂ ਘਰ ਵੱਲੋਂ, ASA ਵੱਲੋਂ, ਮੇਰੇ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਮੁਬਾਰਕਾਂ, ਨਾਲ ਨਿੱਜੀ ਧੰਨਵਾਦ ਤੁਹਾਡਾ ਕਿ ਤੁਸੀਂ ਉਚੇਚੇ ਤੌਰ 'ਤੇ ਇਹਨਾਂ ਖੁਸ਼ੀਆਂ ਨੂੰ ਜਿਵੇਂ ਕਹਿੰਦੇ ਆ ਖੂਬਸੂਰਤ ਹੋਰ ਬਹੁਤ ਵਧੀਆ ਕੀਤਾ। ਚਾਰ ਚੈਨਲ ਆਏ ਨੇ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਇਸ ਕਾਰਜਾਂ ਦੇ ਵਿੱਚ ਸਹਿਯੋਗ ਯੋਗਤਾਵਾਂ ਨੇ ਉਹਨਾਂ ਦੀਆਂ ਯੋਗਦਾਨ ਪਾਇਆ, ਬਹੁਤ ਬਹੁਤ ਧੰਨਵਾਦ। ਦੁਬਾਰਾ ਫਿਰ ਆਪ ਸਾਰਿਆਂ ਦਾ ਧੰਨਵਾਦ ਕਰਦਾ, ਨਾਲ ਹੀ ਮਨਮੀਤ ਅਤੇ ਅਨਮੋਲ ਨੂੰ ਲੱਖ ਲੱਖ ਵਧਾਈ ਦਿੰਦਾ। ਸੋ ਕੁਝ ਦੋ ਸ਼ਬਦ ਵੱਧ ਘੱਟ ਬੋਲੇ ਗਏ ਹੋਣ ਜਾਂ ਕੋਈ ਚੰਗੇ ਬੋਲੇ ਗਏ ਹੋਣ, ਚੰਗੇ ਸ਼ਬਦ ਗੁਰੂ ਸਾਹਿਬਾਂ ਦੇ ਬੋਲ ਸਮਝ ਕੇ ਗ੍ਰਹਿਣ ਕਰ ਲੈਣੇ ਮੇਰੇ ਨਹੀਂ ਹੈ, ਮੈਂ ਵੀ ਤੁਹਾਡੇ ਵਰਗੇ ਵੀਰਾਂ ਤੋਂ ਸਿੱਖੇ ਨੇ ਅਤੇ ਆਏ ਸਾਨੂੰ ਇਸੇ ਦਰ ਤੋਂ ਨੇ। ਅਗਰ ਕੋਈ ਸ਼ਬਦ ਤੁਹਾਨੂੰ ਚੰਗਾ ਨਾ ਲੱਗਿਆ ਹੋਵੇ ਮੇਰਾ ਸਮਝ ਕੇ ਮੇਰੀ ਝੋਲੀ ਪਾ ਦੇਣਾ, ਮਾਫ਼ ਕਰਨਾ। ਸੋ ਇਹਨਾਂ ਨਹੀਂ ਸ਼ਬਦਾਂ ਦੇ ਨਾਲ ਖਿਮਾ ਦਾ ਜਾ ਚੱਕਾਂ। ਨੀਚੇ ਜਸਵੀਰ ਭਾਅ ਜੀ ਦੱਸਣਗੇ ਤੁਹਾਨੂੰ ਕਿ ਲੰਗਰ ਛੱਕ ਕੇ ਜਾਣਾ ਤੁਸੀਂ ਤਿਆਰ ਹੈ, ਅਤੇ ਬਾਕੀ ਜੋ ਇੱਥੇ ਦਾ ਅਨੁਸ਼ਾਸਨ ਹੈ ਸ਼ਗਨ ਬਾਰੇ ਉਹਦੇ ਬਾਰੇ ਵੀ ਇਹ ਗੱਲਾਂ ਕਰਨਗੇ। ਅਤੇ ਬੁਲਾਓ ਫਤਿਹ ਫਿਰ ਇੱਕ ਵਾਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਨਿਰਮਲ ਸਿੰਘ ਜੀ, ਧੰਨਵਾਦੀਆਂ ਭਾਅ ਜੀ ਜਿਨ੍ਹਾਂ ਨੇ ਕਿ ਆਪਣੇ ਅਨਮੋਲ ਬਚਨਾਂ ਦੇ ਨਾਲ ਸਾਂਝ ਪਾਈ ਹੈ। ਸਤਿਸੰਗ ਜੀ, ਅੱਜ ਦੇ ਸਮਾਗਮਾਂ ਦੀ ਇੱਥੇ ਹੀ ਸਮਾਪਤੀ ਹੈ। ਸੋ ਮੈਂ ਅਗਰ ਪੇਰੈਂਟਸ ਸਾਹਿਬਾਂ ਦੀ ਹਜ਼ੂਰੀ 'ਚ ਸ਼ਗਨ ਕੋਈ ਕਰਨਾ ਚਾਹੁੰਦੇ ਹੋ ਕਰ ਸਕਦੇ ਹਨ, ਬਾਕੀ ਪਰਿਵਾਰ ਨੇ ਆਪਾਂ ਥੱਲੇ ਜਾ ਕੇ ਸ਼ਗਨ ਦੀ ਰਸਮ ਕਰਨੀ ਹੈ। ਗੁਰੂ ਕਾ ਲੰਗਰ ਤਿਆਰ ਹੈ ਜੀ, ਸਭਨਾਂ ਨੇ ਗੁਰੂ ਕਾ ਲੰਗਰ ਛੱਕ ਕੇ ਜ਼ਰੂਰ ਜਾਣਾ ਜੀ। ਇੱਕ ਖਾਸ ਬੇਨਤੀ ਮੈਂ ਜ਼ਰੂਰ ਹੁਣ ਕਰਨੀ ਚਾਹਾਂਗਾ ਕਿ ਆਪਾਂ ਗੁਰੂ ਦੇ ਦਰਬਾਰਾਂ ਦੇ ਵਿੱਚ ਹਾਜ਼ਰ ਹੋਏ ਹਾਂ ਸਾਹਿਬਾਂ ਦੇ ਆਸ਼ੀਰਵਾਦ ਲੈਣ ਦੇ ਲਈ, ਬਖਸ਼ਿਸ਼ਾਂ ਲੈਣ ਦੇ ਲਈ। ਸੋ ਹੁਣ ਜਦੋਂ ਸਮਾਪਤੀ ਹੋ ਜਾਣੀ ਹੈ, ਜੋ ਵੀ ਆਪਾਂ ਗੱਲਬਾਤ ਕਰਨੀ ਹੈ ਉਹ ਥੱਲੇ ਜਾ ਕੇ ਆਪਾਂ ਕਰਨੀ ਹੈ, ਕੋਈ ਮੁਬਾਰਕਬਾਦ ਪਰਿਵਾਰ ਨੂੰ ਦੇਣੀ ਹੈ, ਕਿਉਂਕਿ ਸਾਹਿਬਾਂ ਸਾਹਿਬ ਸ਼ਾਨਸ਼ਾਹ ਸੁਜੋਭਤ ਹਨ ਇੱਥੇ। ਸੋ ਉਹਨਾਂ ਦੀ ਹਜ਼ੂਰੀ 'ਚ ਕੋਸ਼ਿਸ਼ ਕਰੀਏ, ਉਹਨਾਂ ਦੇ ਦਰਬਾਰਾਂ 'ਚ ਆਪਾਂ ਗੱਲਾਂ ਨਾ ਕਰੀਏ, ਜੋ ਵੀ ਗੱਲਬਾਤ ਕਰਨੀ ਹੈ ਉਹ ਥੱਲੇ ਜਾ ਕੇ ਆਪਾਂ ਗੱਲ ਕਰ ਸਕਦੇ ਹਾਂ। ਸੋ ਅੱਜ ਦੇ ਸਮਾਗਮਾਂ ਦੀ ਇੱਥੇ ਹੀ ਸਮਾਪਤੀ ਹੈ। ਅਖੀਰ ਦੇ ਵਿੱਚ ਮੈਂ ਸਮੂਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਮੈਨੇਜਮੈਂਟ ਦੇ ਵੱਲੋਂ ਬੇਦੀ ਪਰਿਵਾਰ ਅਤੇ ਨਾਨਕ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇੱਥੇ ਹੀ ਬੇਨਤੀਆਂ ਦੇ ਨਾਲ ਦਾਸ ਖਿਮਾ ਜਾ ਜਾਤਕ ਹੈ। ਸਾਹਿਬਾਂ ਦੇ ਹਜ਼ੂਰੀ 'ਚ ਸੰਗਤਾਂ ਦੇ ਚਰਨਾਂ 'ਚ ਬੋਲਦਿਆਂ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਹੁਣ ਤਾਂ ਮਾਫ਼ ਕਰ ਦੇਣਾ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਸੰਗਤਾਂ ਮੈਰਿਜ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਾਂ ਲੰਗਰ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੀਏ, ਕਿਉਂਕਿ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਤਿਆਰ ਹੈ। ਇਸ ਮੇਨ ਹਾਲ ਦੇ ਵਿੱਚ ਹੁਣ ਸਤਿਕਾਰਯੋਗ ਸਵਰਗ ਵਾਸੀ ਸਰਦਾਰ ਤਰਲੋਚਨ ਸਿੰਘ ਜੀ ਨਿਮਿਤ ਗੁਰਬਾਣੀ ਦਾ ਕੀਰਤਨ ਦੀ ਰਮਤਾ ਹੋਣ ਲੱਗੀ ਹੈ ਜੀ। ਸਾਰੀਆਂ ਸੰਗਤਾਂ ਨੇ ਜਿਹੜੀਆਂ ਸੰਗਤਾਂ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਮੇਨ ਹਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਸੀਂ ਪੜ੍ਹ ਲਾਂਗੇ ਚੌਥਾ ਉਹਨਾਂ ਨੂੰ ਤਾਂ ਮੈਂ ਸੁਰ ਕਰਕੇ ਦਿੱਤਾ ਦੀਜੀ।

ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਬੋਲੋ ਜੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਨਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ। ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਪਤੇ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ

ਤਿਨਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਹੋਏ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ। ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ, ਕਿਰਪਾਲਤਾ ਕਰਨੀ। ਸਰਦਾਰ ਤਰਲੋਚ

ਅਗਨਤ ਸਿੰਘ ਸਤਿਗੁਰੂ ਜੀ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਭਾਣਾ ਮੰਨਣ ਦੀਆਂ ਦਾਤਾਂ, ਆਪਸੀ ਪ੍ਰੇਮ ਇਤਫਾਕ ਬਖਸ਼ਣਾ, ਆਪਸੀ ਭਾਈਚਾਰਕ ਸਾਂਝ ਤੰਦਰੁਸਤੀਆਂ ਬਖਸ਼ਣੀਆਂ, ਆਪ ਜੀ ਦੇ ਹਜ਼ੂਰ ਸਮਾਪਤੀ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ।

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੰਗ ਨਾ ਤੁੰਗ ਫਕੀਰ ਵਾਰੀ ਆਪ ਆਪਣੀ ਕੋਈ ਨ ਬੰਦੈ ਧੀਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਾਂ ਵਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਤ੍ਰਿਲੋਚਨ ਸਿੰਘ ਜੀ ਕਾਲਰਾ, ਗੁਰੂ ਸਾਹਿਬ ਜੀ ਨੇ ਜਿੰਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਬਿਰਾਜੇ ਨੇ। ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ, ਰੂਹ ਦੇ ਭਲੇ ਵਾਸਤੇ, ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸਮੂਹ ਕਾਲਰਾ ਪਰਿਵਾਰ, ਸਰਦਾਰ ਤ੍ਰਿਲੋਚਨ ਸਿੰਘ ਜੀ ਕਾਲਰਾ, ਇਹਨਾਂ ਦੇ ਧਰਮ ਸਪਤਨੀ ਬੀਬੀ ਤੇਜਿੰਦਰ ਕੌਰ ਜੀ, ਪੁੱਤਰ ਸਰਦਾਰ ਅਰਵਿੰਦ ਸਿੰਘ ਜੀ, ਪੁੱਤਰੀ ਬੀਬੀ ਅਮਨੀਤ ਕੌਰ, ਜਵਾਈ ਸਰਦਾਰ ਚਰਨਜੀਤ ਸਿੰਘ ਜੀ, ਨੂੰਹ ਚੰਦਨ ਕੌਰ ਜੀ, ਸਮੂਹ ਪਰਿਵਾਰ ਅਤੇ ਪੋਤਰੇ ਇਕਜੋਤ ਸਿੰਘ ਅਤੇ ਅਗੰਤ ਸਿੰਘ, ਸਮੁੱਚੇ ਪਰਿਵਾਰ ਵੱਲੋਂ, ਕਾਲਰਾ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਪਰਸੋਂ ਵਾਲੇ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੰਪੂਰਨ ਭੋਗ ਪਾਏ ਗਏ ਨੇ। ਭੋਗਾਂ ਤੋਂ ਉਪਰੰਤ ਆਪ ਸੰਗਤਾਂ ਨੇ ਮੇਨ ਹਾਲ ਦੇ ਵਿੱਚ ਉਸ ਵਿਛੜੀ ਰੂਹ ਦੇ ਨਿਮਿੱਤ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਦੇ ਮਾਵਕ ਅਨੁਸਾਰ ਆਪ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਸ ਵਿਛੜੀ ਰੂਹ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸੁਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਸਟਾਫ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸੱਚੇ ਪਾਤਸ਼ਾਹ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ, ਪਰਿਵਾਰ ਅਤੇ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸਮੂਹ ਕਾਲਰਾ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ। ਸੋ ਸਾਰੀਆਂ ਸੰਗਤਾਂ ਦਾ ਸਮੁੱਚੇ ਕਾਲਰਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਹੁਣ ਮੇਨ ਹਾਲ ਦੇ ਵਿੱਚ ਇੱਥੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣੇ ਨੇ। ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਉਹ ਹਾਜ਼ਰੀਆਂ ਭਰ ਸਕਦੀਆਂ, ਨਾਲ ਦੀ ਨਾਲ ਗੁਰੂ ਕਾ ਲੰਗਰ ਵੀ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ, ਸਤਿਗੁਰ ਪ੍ਰਸਾਦ ਜੁਗਾਦ ਗੁਰੇ ਨਵੇਂ, ਸਤਿਗੁਰ ਏ ਨਵੇਂ, ਸ੍ਰੀ ਗੁਰਦੇਵ ਏ ਨਵੇਂ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਜਾਸ ਬਿਸੰਬਰ ਇੱਕ ਹੈ, ਵੇਦ ਪੁਰਾਣ ਸਿਮਰ ਸੁਧਿ ਆਖਰ, ਕਿਨਕਾ ਇੱਕ ਜੀਵ ਸਾਵੈ, ਤਾਂਕੀ ਏਕ ਹੈ ਦਰਸ ਤੁਹਾਰੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ।

ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਜਾ ਮਾਂ ਭਿਆਂ ਦੁੱਧ ਜਮਦਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਅਨਕ ਪੁਨਾ ਚੰਨ ਕਰਤ ਨਹੀਂ ਤਰੈ।

ਹਰ ਜਸ ਕਰਤ ਸੰਤ ਦਿਨ ਰਾਤ ਹਰ ਜਨ ਕੇ ਹਰ ਨਾਮ ਨਿਧਾਨ ਮਨ ਦਾ ਰੰਗ ਤੇ ਰੰਗ ਇੱਕ ਹੈ ਹਰ ਕਾ ਨਾਮ ਜਨ ਕੋ ਮੁਕਤ ਜੋ

ਸੈ ਸੋ ਚਾਲਣ ਹਾਰ ਬਟਾਊ ਸਿਓ ਜੋ ਲਾਵੈ ਨੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਰਾਜ ਜੋ ਤਨ ਮਾਰ ਮਿਥਿਆ ਰਤ ਅਸਥਿ ਅਸ ਵਸਤਰਾ ਮਿਥਿਆ ਤ੍ਰੋ ਮੋਹ ਅਪਮਾਨ ਅਸਤਰ ਭਗਤ ਸਾਧ ਕੀ ਸ਼ਰਨ ਮਿਥਿਆ ਸਨ ਪਰ ਨਿੰਦਾ ਸੁਣੈ ਮਿਥਿਆ ਨੇਤਰ ਪੇਖਤ ਪਰ ਤਿਰਪਾਦ ਮਿਥਿਆ ਚੰਨ ਪਰ ਵਿਕਾਰ ਕੋ ਧਾਵੈ ਮਿਥਿਆ ਤਾਨੀ ਪਰ ਉਪਕਾਰਾ ਨਿਨ ਪੂਜੇ ਮਿਥਿਆ ਸਭ ਭਏ ਸਾਗਤ ਕੀ ਆਰਜਾ

0: ਅਸ਼ਟ ਪਦੀ
1: ਜੈ ਪ੍ਰਸਾਦ ਸਤਿ ਅੰਮ੍ਰਿਤ ਖਾਏ ਜੈ ਪ੍ਰਸਾਦ ਸੁਗੰਧ ਤਨ ਲਾਵੇ ਜੈ ਪ੍ਰਸਾਦ ਵਸੈ ਸੁਖ ਮੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜੈ ਪ੍ਰਸਾਦ ਰੰਗ ਰਸ ਭੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ ਜੈ ਪ੍ਰਸਾਦ ਸੁਖ ਸੇ ਸੁਈਜੈ ਜੈ ਪ੍ਰਸਾਦ ਤੁਝ ਸਭ ਕੋ ਮਾਨੈ ਜੈ ਪ੍ਰਸਾਦ ਤੇਰਾ ਰਹਿਤਾ ਧਰਮ ਪ੍ਰਭ ਜੀ ਜਬਤ ਦਰਗਹਿ ਮਨ ਪਾਵੈ ਜੈ ਪ੍ਰਸਾਦ ਅਰੋ ਕੰਚਨ ਦੇਹੀ ਜੈ ਪ੍ਰਸਾਦ ਤੇਰਾ ਓਲਾ ਰਹਿਤ ਜੈ ਪ੍ਰਸਾਦ ਤੇਰੇ ਸ਼ਗਲ ਸਿੱਧ ਢਾਕੇ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ ਜੈ ਪ੍ਰਸਾਦ ਪਾਈ ਦੁਰਲੱਭ ਦੇ ਜੈ ਪ੍ਰਸਾਦ ਅਭੁਖਨ ਪਹਿਰੀ ਜੈ ਜੈ ਪ੍ਰਸਾਦ ਅਸਵ ਹਸਤ ਸਵਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ ਜੇ ਤੇਰੀ ਮਨ ਮੰਤ ਬਣਾਈ ਇਸੇ ਤਿਆਈ ਜੋ ਏਕ ਅਲਖ ਹੈ ਜੈ ਪ੍ਰਸਾਦ ਕਰੈ ਪੁਨ ਬੋਧਾਨ ਜੈ ਪ੍ਰਸਾਦ ਤੂੰ ਆਚਾਰ ਬਿਹਾਰੀ।

ਗਤ ਹੋਏ ਜਪਾਏ ਜਪੈ ਸੋ ਨਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਸਭ ਸੋ ਪ੍ਰਸੰਨ ਬਸੈ ਮਨ ਸੋਏ ਸਰਬ ਨਿਦਾਨ ਪ੍ਰਭ ਤੇਰੀ ਮਾਇਆ।

ਦੀ ਸਾਧਕੈ ਸੰਗ ਮੁਖ ਉਜਲ ਹੋਤ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪੂਜੈ ਪ੍ਰਮੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੇ ਮਹਿਮਾ ਬਨੈ ਕੌਣ ਪੁਰਾਣੀ ਸਾਧਕੈ ਸੰਗ ਗੋਚਰ ਮਿਲੈ

ਸਾਧਕਾ ਸੰਗ ਨਾ ਕਬਹੂ ਧਾਵੈ ਸਾਧ ਸੰਗ ਵਸਤਰ ਅਗੋਚਰ ਲਹਿ ਸਾਧਕਾ ਸੰਗ ਵਸੈ ਥਾਨ ਉੱਚੈ ਸਾਧਕਾ ਸੰਗ ਦ੍ਰਿੜੈ ਸਭ ਧਰਮ ਸਾਧਕਾ ਸੰਗ ਪਾਏ ਨਾਮ ਨਿਧਾਨ ਸਾਧਕਾ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੰਗ ਸੋ ਤਨ ਭਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਗ ਪਾਪ ਲਾਇਣ ਸਾਧ ਕੈ ਸੰਗ ਸਰਬ ਥਾਨ ਗਾਮ ਸਾਧ ਕੈ ਸੰਗ ਨਹੀਂ ਕਛ ਕਾਲ ਸਾਧ ਕੈ ਸੰਗ ਕਲੁਖਤ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ ਜੋ ਇੱਛੈ ਸੋਈ ਫਲ ਪਾਵੈ ਪਾਰ ਬ੍ਰਹਮ ਸਾਧ ਦਿਸ ਵਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਉਸ ਤੇ ਉੱਚੀ।

ਨਾਮ ਗਿਆਨੀ ਉਸ ਤੇ ਉੱਚਾ ਨਾਮ ਗਿਆਨੀ ਸੇ ਜਨ ਭਏ ਨਾਮ ਗਿਆਨੀ ਸਗਲ ਕੀ ਰੀਨਾ ਨਾਮ ਗਿਆਨੀ ਕੀ ਸਭ ਉਪਰ ਮਯਾ ਨਾਮ ਗਿਆਨੀ ਸਦਾ ਸਮਦਰਸੀ ਨਾਮ ਗਿਆਨੀ ਬੰਧਨ ਤੇ ਮੁਕਤਾ ਨਾਮ ਗਿਆਨੀ

0: ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਰਹੀਆਂ ਦਰਸ
0: ਪਾਤਰਿਆ ਰੂਪ ਨ ਪੇਖੈ ਨੇਤਰ
1: ਸਾਚ ਕੀ ਟਹਿ ਸੰ ਸੰਗੀਤ
0: ਕਰਨ ਨ ਸੁਨੇ ਕਾਹੂ ਕੀ ਨਿੰਦਾ
1: ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਤਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਤ
1: ਨਾਨਕ ਕੋ ਤੁਮ ਨੇ ਕੋ ਐਸਾ ਸਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਬਿਸਨ ਕੀ ਮਾਇਆ ਤੋ ਹੋਇ ਭਿੰਨ
0: ਕਰਮ ਕਰਤ ਹੋ ਵੈ ਨਿਹ ਕਰਮ
1: ਤਿਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀਰਤਨ ਸੰਗ ਰਾਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋ ਕਿਰਪਾਲ
0: ਆਪ ਦ੍ਰਿੜੈ ਅਵਰੈ ਨਾਮ ਜਪਾਵੈ
1: ਨਾਨਕ ਕੋ ਵੈਸਨੋ ਪਰਮ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੇ ਸਗਲ ਸਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੂਵੈ ਤਿਸ
1: ਭਗਵਤੀ ਕੀ ਮਤਿ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਹਰਿ ਤੇ ਬਿਸਨ ਪਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
1: ਨਾਨਕ ਤਸਾ ਭਗਵਤੀ ਭਗਵੰਤ ਹੋਵੈ
0: ਸੋ ਪੰਡਤ ਜੋ ਮਨ ਪ੍ਰਬੋਧੈ
1: ਰਾਮ ਨਾਮ ਆਤਮੈ ਸੁਗੈ
0: ਰਾਮ ਨਾਮ ਸਾਰ ਰਸ ਪੀਵੈ
1: ਤਿਸ ਪੰਡਤ ਕੇ ਉਪਦੇਸ਼ ਜਚਿਵੈ

ਜੁਗਤ ਕਿਤੈ ਨਾ ਪਾਈਐ ਧਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ।

ਪ੍ਰਭ ਕੀ ਆਗਿਆਤ ਮਹਿਤਾਵੈ ਤੈਸਾ ਹਰਕ ਤੈਸਾ ਉਸ ਸੋ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈਸਾ ਅਭਿਮਾਨ ਜੋ ਵਰਤਾਏ ਸਾਈ ਜੁਗਤ ਪਾਰ ਬ੍ਰਹਮ ਕੇ ਸਗਲੇ ਠਾਓ।

0: ਅਸਤ ਪਹੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਹਾਰੀ
1: ਕਈ ਕੋਟ ਪੈ ਤੀਰਥ ਵਾਸੀ
0: ਕਈ ਕੋਟ ਬ੍ਰਹਮ ਬ੍ਰਹਮ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਨਵਤਨ ਨਾਮ ਤੇ ਆਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਮਾਇਆ ਸ਼ਰਮਾ ਹੈ ਜਿਤ ਜਿਤ ਲਾਭੋ ਤੇ ਤਿਤ ਲਗਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਸਸੀਅਰ ਸੂਰ ਨਖਿਅਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਕੀ ਰਤਨ ਸਮੁੱਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਜਖ ਕਿੰਨਰ ਪਿਸਾਚ।

ਸਰਿਆ ਕਾ ਸੁਆਮੀ ਜੋ ਪਾਵੈ ਸੋ ਕਰ ਕਰਾਵੈ ਕਹੋ ਮਾਨੁਖ ਤੇ ਕਿਆ ਹੋਇ ਆਵੈ ਜਿਸਕੈ ਹਾਥ ਹੋਏ ਤਾਂ ਸਭ ਕਿਛ ਲੇ ਅਨ ਜਾਣਤ ਵਿਖਿਆ ਮੈਂ ਰਚੈ ਪਰਮੇ ਪੂਲਾ ਦੈ ਦਿਸਤਾਵੈ ਕਰ ਕਿਰਪਾ।

0: ਸਾਜਾ
1: ਪ੍ਰਭ ਹੂੰ ਆਪ ਕੀਰਤ ਮਹਿ ਆਵੈ ਜਿਉਂ ਪ੍ਰਭ ਰਾਖੈ ਤੇ ਵਿਹਿ ਰਹਿ ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆ ਪ੍ਰਭ ਹੂੰ ਤਟ ਤੀਰਥ ਇਸ਼ਨਾਨ ਪ੍ਰਭ ਹੂੰ ਕੀਟ ਹਸਤ ਪਤੰਗ ਹੋਏ

ਅਨਕ ਤਪੱਸਿਆ ਕਰੇ ਅਹੰਕਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਆਪਸ ਕੋ ਜੋ ਭਲਾ ਕਹਾਵੈ ਸਰਬ ਕੀ ਰੇਂਜਾ ਕਾ ਮਨ ਹੋਏ ਜਬ ਲਗ ਜਾਣੈ ਮੁਜਤੀ ਕਸ਼ ਹੋਏ।

ਸਹਸ ਕਟੇ ਲਖ ਕੋਠ ਧਾਵੈ ਅਨੇਕ ਭੋਗ ਵਿਖਿਆ ਕੇ ਕਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਨਾਮ ਰੰਗ ਸਰਬ ਸੁਖ ਹੋਏ।

ਸੱਚ ਸੱਚ ਸੱਚ ਸਭ ਕੀਨਾ ਭਲਾ ਭਲਾ ਭਲਾ ਤੇਰਾ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ।

ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਜਨਮੈ ਮਰੈ

ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ। ਸੰਤ ਕੇ

ਮਨ ਮੂਰਖ ਕਾਹੇ ਬਿਲ ਲਾਈਐ ਦੁਖ ਸੁਖ ਪ੍ਰਭ ਦੇ ਵਨਹਾਰ ਜੋ ਕਛ ਕਰੈ ਸੋਈ ਸੁਖ ਮਾਨ ਕੌਣ ਬਸਤੇ ਆਈ ਤੇਰੇ ਸੰਗ ਰਾਮ ਨਾਮ ਜਬ ਹਿਰਦੇ ਮਾਹੈ

ਅਨਕ ਬਿਗੰਤੇ ਸਾਧੂ ਰਾਖੈ ਕੋਟ ਗਹੀ ਸੰਤੈ ਦਰ ਆਇਆ ਮਿਰਤ ਕੋ ਜਿਵਾਲਨ ਹਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੈ।

ਨਾ ਬਿਦ ਕਰਬੰਤ ਬਣਾਈ ਸਭ ਕਰ ਦਿਸ ਕੇ ਸਭ ਦਿਸ ਕੇ ਠਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਸਿਮਰ।

ਰਵੇ ਆਪਣੀ ਸੇਵਾ ਲਾਇਆ ਨੇਕੀ ਕੀਰੀ ਮਹਿਕਲ ਰੱਖੇ ਜਿਸ ਕਾ ਸਾਸ ਨ ਕੱਢ ਤੇ ਆਪ ਮਨ ਜਤਨ ਕਰਤ ਬਾਪਾ।

ਤੁਨ ਕਰ ਬਚਨ ਕਰਨੇ ਅਗਾਨੇ ਪੂਰਾ ਗੁਰੇ ਆਖਿਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ ਜਿਹਾ ਇੱਕ ਉਸਤਤ ਅਨੇਕ ਕਾਹੂੰ ਬੋਲ ਨਾ ਪਹੁੰਚਤ ਪ੍ਰਾਣੀ ਨਿਰਾਹਾਰ ਨਿਰਵੈਰ ਸੁਖਦਾਈ ਨਾਨਕ ਭਗਤ ਬੰਧਨ ਨਿਤ ਕਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਇਹੋ ਹਰ ਰਸ ਪਾਵੈ ਜਨ ਕੋਈ।

ਕੀ ਜਪਿਆ ਪ੍ਰਭ ਸੋਏ ਸੇਵਕ ਕੀ ਮਨਸਾ ਪੂਰੀ ਪਈ ਜਨ ਕੋ ਪ੍ਰਭ ਹੋਏ ਉਦਯਾ ਬੰਧਨ ਕਾਠ ਮੁਕਤ ਜਨ ਪਿਆ ਕੁਛ ਪੁੰਨੀ ਸਰਦਾ ਸਾ ਪੂਰੀ

ਵੈਕੁੰਠ ਮੁਕਤ ਮੁਖ ਪਾਏ, ਅਨਕ ਰਾਜ ਭੋਗ ਵਡਿਆਈ, ਉਹ ਭੋਜਨ ਕਾ ਪ੍ਰਸੰਗੀਤ ਭਲੀ ਸੁਖਾ।

ਮੇਰਾ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ।

ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ

ਸੇਵਕ ਜਤਿੰਦਰ ਮੇਸਨ ਅਤੇ ਸਾਲੂ ਮੇਸ਼ਨ ਜੀ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪਣੇ ਸਪੁੱਤਰ ਕਰਨ ਸਿੰਘ ਮੇਸਨ ਦੇ ਮੰਗਣੇ ਦੀ ਅਰਦਾਸ ਸਤਿਗੁਰੂ ਜੀਓ ਆਪ ਜੀ ਨੇ ਕਿਰਪਾਲਤਾ ਕੀਤੀ ਆਪ ਜੀ

ਅਰਦਾਸ ਬੇਨਤੀ ਜੋਦੜੀ ਸਤਿਗੁਰੂ ਦੀ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀ ਦੇ ਅਸਥਾਨਾਂ 'ਤੇ ਕਰਵਾਏ ਗਏ ਉਪਰੰਤ ਆਈ ਹੋਈ ਸੰਗਤ ਵਾਸਤੇ ਜਲ ਪਾਣੀ ਦੇ ਲੰਗਰ ਤਿਆਰ

ਸਾਡੀਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸਤਿਗੁਰੂ ਜੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਕਰਨ ਸਿੰਘ ਮੇਸਨ ਅਤੇ ਬੀਬੀ ਨਿਸ਼ਾ ਤਿੰਨਾਂ ਨੂੰ ਸਤਿਗੁਰੂ ਸਾਹਿਬ ਜੀਓ ਆਪ ਦੀ ਕਿਰਪਾਲਤਾ ਕਰਕੇ ਜੀਵਨ ਸਾਥ ਬਖਸ਼ਿਸ਼ ਕਰਨਾ, ਪਰਿਵਾਰਾਂ ਅੰਦਰ ਚੜ੍ਹਦੀ ਕਲਾ ਤੰਦਰੁਸਤੀ। ਆਪ ਜੀ ਨੇ ਨੇਮ ਅਤੇ ਪ੍ਰੇਮ ਆਪਣੇ ਦਰਕਰ ਨਾਲ ਪ੍ਰੇਮ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਣਜੀਤ ਸਿੰਘ ਦੇ ਪਰਿਵਾਰ ਵੱਲੋਂ ਨਵੀਂ ਗੱਡੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ। ਗੁਰਪ੍ਰੀਤ ਸਿੰਘ ਬੀਬੀ ਭਜਨਜੀਤ ਕੌਰ ਜੀ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਸੰਦਰ ਪਰਿਵਾਰ ਵੱਲੋਂ ਸਰਦਾਰ ਜਗਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸੁੱਖ ਸ਼ਾਂਤੀ ਬਖਸ਼ਣੀ ਮਹਾਰਾਜ ਜੀਓ, ਤੰਦਰੁਸਤੀ ਬਖਸ਼ਣੀ। ਗੁਰਦੇਵ ਸਿੰਘ ਜੀ ਦੇ ਵਾਸਤੇ ਮਾਤਾ ਜੀ ਵੱਲੋਂ ਅਰਦਾਸ ਬੇਨਤੀ। ਸਤਿਗੁਰੂ ਜੀਓ ਤਿੰਨਾਂ ਦੇ ਮਾਤਾ ਜੀ ਵੱਲੋਂ ਸਰਦਾਰ ਗੁਰਦੇਵ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ। ਸਤਿਗੁਰੂ ਚੜ੍ਹਦੀ ਕਲਾ ਕਰਨੀ ਕਰੋ ਕਿਰਪਾ। ਕੜਾਹ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਸਰਦਾਰ ਅਰਸ਼ਦੀਪ ਸਿੰਘ ਦੇ ਗ੍ਰੀਸ ਪਹੁੰਚਣ ਦੇ ਸੰਬੰਧ ਵਿੱਚ ਸਤਿਗੁਰੂ ਜੀ ਸ਼ੁਕਰਾਨੇ ਦੀ ਅਰਦਾਸ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਦੇ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸਮੂਹ ਸੇਵਕ ਪਰਿਵਾਰ, ਮਿਸ਼ਨ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸਰਦਾਰ ਜਤਿੰਦਰ ਸਿੰਘ ਜੀ ਮੇਸਨ ਅਤੇ ਸ਼ਾਲੂ ਮੇਸਨ ਜੀ ਅਤੇ ਉਹਨਾਂ ਵੱਲੋਂ ਆਪਣੇ ਪੁੱਤਰ ਕਰਨ ਸਿੰਘ ਮੇਸਨ ਦੇ ਮੰਗਣੇ ਦੀ ਰਸਮ ਜੁਕੇ ਪਰਿਵਾਰ ਵੱਲੋਂ ਬੱਚੀ ਨਿਸ਼ਾ ਦੇ ਨਾਲ ਵਿਆਹ ਦੇ ਕਾਰਜ ਤੋਂ ਪਹਿਲਾਂ ਮੰਗਣੇ ਦੀ ਰਸਮ ਜੋ ਪਰਿਵਾਰ ਵੱਲੋਂ ਕੀਤੀ ਗਈ ਹੈ, ਉਸ ਖੁਸ਼ੀ ਵਿੱਚ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ, ਗੁਰੂ ਕੇ ਕੀਰਤਨਾਂ ਦੀਆਂ ਸੇਵਾਵਾਂ ਅਤੇ ਪਰਿਵਾਰ ਵੱਲੋਂ ਸੰਗਤਾਂ ਵਾਸਤੇ ਚਾਹ ਪਕੌੜੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਮੇਸਨ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਦੇ ਪਾਵਨ ਅਸਥਾਨ 'ਤੇ ਇਹ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸੋ ਪਰਿਵਾਰ ਵੱਲੋਂ ਜੋ ਬੱਚਿਆਂ ਦੇ ਵਿਆਹ ਦੇ ਕਾਰਜ ਆਰੰਭ ਕੀਤੇ ਨੇ, ਗੁਰੂ ਸਾਹਿਬ ਜੀ ਕਿਰਪਾ ਕਰਨ ਵਿੱਚ ਕਰਤਾ ਪੁਰਖ ਲੋਆ ਬਾਲ ਲਵਿੰਗਾ ਹੋਆ ਦੇ ਮਾਂ ਬਾਪ ਅਨੁਸਾਰ ਸਿਰ 'ਤੇ ਹੱਥ ਰੱਖ ਕੇ ਸਾਰੇ ਕਾਰਜ ਰਾਸ ਕਰਨ। ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ। ਪਰਿਵਾਰ ਵੱਲੋਂ ਚਾਹ ਦਾ ਲੰਗਰ ਤਿਆਰ ਹੈ, ਪਕੌੜਿਆਂ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਹਰ ਸ਼ਨੀਵਾਰ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਮਹਾਰਾਜ ਦੇ ਪਾਵਨ ਅਸਥਾਨ 'ਤੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਦੇ ਪਾਠ ਕੀਤੇ ਨੇ, ਬੀਬੀਆਂ ਵੱਲੋਂ ਰਲ ਮਿਲ ਕੇ ਕੀਤੇ ਗਏ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ 'ਤੇ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਇਸੇ ਟਾਈਮ 'ਤੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਦੇ ਪਾਠ ਹੁੰਦੇ ਨੇ। ਆਪ ਜੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖੇਮਾ ਹੁਣ ਬੱਚਿਆਂ ਵੱਲੋਂ 5 ਵਜੇ ਤੱਕ ਗੁਰਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ। ਸਾਰੀਆਂ ਸੰਗਤਾਂ ਨੇ ਜਿਨ੍ਹਾਂ ਦੇ ਕੋਲ ਸਮਾਂ ਹੈ, ਆਪ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਵੀ ਸਰਵਣ ਕਰਨੀ ਹੈ ਜੀ। ਭੁੱਲਾਂ ਚੁੱਕਾਂ ਦੀ ਖੇਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ,

ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕੁਰ ਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ।

ਪਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਦ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ

ਸਭ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗਤ ਜਿਤ ਹਰ

ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖੁਲਾਵੈ ਕਵਣ ਚੁਗਾਵੈ, ਮਨ ਮੈਂ

ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ

ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ

ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨੇਹ

ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਖ ਦੇ ਹਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ।

ਆਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਹੋ ਆਪ ਹੱਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੈ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰੀ ਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ

ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੀ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਾਵੁਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹੇ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਨ ਸਜਾ ਪ੍ਰਿਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੁੱਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਆਮ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਝ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ

ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਗਲ ਦੇ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੁ ਜਪ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿੱਲ। ਸੁਨੈ ਗੁੰਗ ਜੋ ਯਾਹੀ ਸੁਰਸ ਨ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨ ਤਿਨ ਨਰ ਕੀ ਰਹੈ, ਹੋ ਜੋ ਯਾਕੀ ਇੱਕ ਵਾਰ ਚੌਪਈ, ਕੋ ਕਹੈ ਚੌਪਾਈ। ਸੰਬਤ ਸਤਰੈ ਹੈ ਸਹਿਸ ਪਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਵੈ, ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ,

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ

ਆਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ।

ਕਰ ਸਾਂਤ ਸੁਖ ਮਨਿਆਇ ਵਸਿਆ ਜਿਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਂ ਜਿਸ ਦੀ ਇਹ ਵਡਿਆਈਆ ਕਹਿ

ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ

ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤੁ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਉਧਾਰੋ। ਤਮ ਸੰਸਾਰ ਚਰਨ ਲਗ ਤਰੀਐ,

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੀ। ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹ ਹੋ ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ, ਸਾਹੇ ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਇਆਲ ਮਨਹੋ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ ਭਵਜਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ, ਤਿਸ ਸਾਹਿਬ ਕੀ ਟੇਗ ਨਾਨਕ ਮੰਨੈ ਮਾਹਿ, ਜਿਸ ਸਿਮਰਤ ਸੁਖ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗੁਣ ਹਮਾਰੇ ਦਇਆ ਕਰਹੋ ਕਿਛੁ ਮੇਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ

ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸ਼੍ਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਅਸ਼ਟਪਦੀ ਨੰਬਰ 8 ਦੇ ਸਿਰਲੇਖ ਹੇਠ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 273 ਪਰ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿੱਥੇ ਬ੍ਰਹਮ ਗਿਆਨੀ ਦੇ ਗੁਣਾਂ ਨੂੰ ਸਾਡੇ ਸਨਮੁੱਖ ਵਖਿਆਨ ਕਰਦੇ ਨੇ, ਉੱਥੇ ਅੱਜ ਦਾ ਜਿਹੜਾ ਬ੍ਰਹਮ ਗਿਆਨੀ ਦੇ ਸੰਬੰਧ ਵਿੱਚ ਨਿਰਣਾ ਹੈ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਬ੍ਰਹਮ ਦੇ ਗਿਆਨ ਰੱਖਣ ਵਾਲੇ ਦੇ ਹਿਰਦੇ ਦੇ ਅੰਦਰ ਜਿਹੜੀ ਹੈ ਉਹ ਸਮਰੱਥਾ ਕਿਸ ਤਰ੍ਹਾਂ ਦੀ ਹੈ, ਭਾਵਨਾ ਕਿਸ ਤਰ੍ਹਾਂ ਦੀ ਹੈ, ਉਹਦੀ ਬਿਰਤੀ ਦਾ ਸੰਬੰਧ ਕੀ ਹੈ, ਉਹ ਸਾਰਾ ਨਿਰਣਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਜੀ ਨੇ ਆਰੰਭਤਾ ਕੀਤੀ। ਮਹਾਰਾਜ ਜ਼ਿਕਰ ਕਰਦਿਆਂ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲੈਣ ਵਾਲਾ ਜੋ ਬ੍ਰਹਮ ਗਿਆਨੀ ਦਾ ਸਰੂਪ ਹੈ ਉਹ ਬ੍ਰਹਮ ਕਾ ਬੇਟਾ ਹੈ, ਭਾਵ ਉਹ ਬ੍ਰਹਮ ਦਾ ਹੀ ਦੂਸਰਾ ਰੂਪ ਹੈ, ਉਹ ਬ੍ਰਹਮ ਦਾ ਹੀ ਸਾਤਵਿਕ ਸਰੂਪ ਸਾਡੇ ਸਾਹਮਣੇ ਹੈ। ਜਿਵੇਂ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਦੇ ਅਰਥ ਕਰੀਏ, ਜਿਵੇਂ ਕੋਈ ਆਪਾਂ ਤਸਵੀਰ ਸਾਹਮਣੇ ਬਣਾ ਲਈਏ, ਦੋਵੇਂ ਤਸਵੀਰਾਂ ਬਿਲਕੁਲ ਬਰਾਬਰ ਦੀਆਂ ਹੋਣ, ਕੋਈ ਗੁਣ ਕੋਈ ਵੀ ਰੂਪ ਕੋਈ ਵੀ ਰੰਗ ਵੱਖਰਾ ਨਾ ਹੋਵੇ। ਮਹਾਰਾਜ ਜੀ ਨੇ ਕਿਹਾ ਇਸੇ ਤਰ੍ਹਾਂ ਬ੍ਰਹਮ ਗਿਆਨੀ ਅਤੇ ਨਿਰੰਕਾਰ ਦੇ ਵਿੱਚ ਜਿਹੜਾ ਹੈ ਉਹ ਰੱਤੀ ਭਰ ਵੀ ਜਿਹੜਾ ਹੈ ਉਹ ਭੇਦ ਨਹੀਂ। ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ, ਬ੍ਰਹਮ ਦੇ ਗੁਣਾਂ ਵਾਲਾ, ਉਹਦੇ ਅੰਦਰ ਬ੍ਰਹਮ ਦੇ ਸ੍ਰੇਸ਼ਟ ਗੁਣ ਜਿਹੜੇ ਹਨ ਉਹ ਪ੍ਰਵੇਸ਼ ਕਰ ਗਏ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਾਲ ਹੀ ਇਸ ਗੱਲ ਦਾ ਜ਼ਿਕਰ ਵਾਕਈ ਕਰ ਦਿੱਤਾ ਪਹਿਲਾਂ ਵੀ ਕਿ ਹਰ ਜਨ ਦੋਏ ਇੱਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਮਹਾਰਾਜ ਜੀ ਕਹਿੰਦੇ ਕੋਈ ਰੱਤੀ ਭਰ ਵੀ ਜਿਹੜਾ ਹੈ ਉਹ ਬ੍ਰਹਮ ਗਿਆਨੀ ਅਤੇ ਅਕਾਲ ਪੁਰਖ ਦੇ ਵਿੱਚ ਰੱਤੀ ਭਰ ਵੀ ਭੇਦ ਨਹੀਂ, ਹਰ ਵਿੱਚ ਅਤੇ ਜਨ ਵਿੱਚ ਕੋਈ ਅੰਤਰ ਨਹੀਂ ਹੈ। ਸਤਿਗੁਰੂ ਜੀ ਨੇ ਇਸ ਗੱਲ ਦਾ ਵੀ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਰੱਖਿਆ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਇਸ ਗੱਲ ਦਾ ਜਿਸ ਵੇਲੇ ਆਪਾਂ ਸਵਰੂਪ ਸਤਿਗੁਰੂ ਸਾਹਿਬ ਜੀ ਤੋਂ ਪੁੱਛਦੇ ਹਾਂ ਤਾਂ ਮਹਾਰਾਜ ਜੀ ਨੇ ਬਹੁਤ ਸੋਹਣਾ ਨਿਰਣਾ ਸਾਡੇ ਸਨਮੁੱਖ ਕਰਕੇ ਰੱਖਿਆ। ਮਹਾਰਾਜ ਜੀ ਕਹਿਣ ਲੱਗੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁਝੈ ਵਿਧ ਜਾਣੈ। ਮਹਾਰਾਜ ਜੀ ਨੇ ਇੱਥੇ ਜ਼ਿਕਰ ਕੀਤਾ
ਕਿਹਨੇ ਨੇ ਜਿਵੇਂ ਸਾਗਰ ਦੇ ਵਿੱਚੋਂ ਇੱਕ ਪਾਣੀ ਦੀ ਬੂੰਦ ਕੱਢ ਲਓ, ਜਿਹੜੇ ਗੁਣ ਸਮੁੰਦਰ ਵਿੱਚ ਨੇ ਉਹ ਪਾਣੀ ਦੀ ਬੂੰਦ ਦੇ ਵਿੱਚੋਂ ਪਤਾ ਲੱਗ ਜਾਣਗੇ। ਜਿਵੇਂ ਆਪਣੇ ਸਰੀਰ ਵਿੱਚ ਬਲੱਡ ਖੂਨ ਬਹੁਤ ਜ਼ਿਆਦਾ ਹੈ, ਲੀਟਰਾਂ ਦੇ ਹਿਸਾਬ ਦੇ ਨਾਲ ਹੈ, ਪਰ ਉਹਦੇ ਵਿੱਚੋਂ ਥੋੜ੍ਹਾ ਜਿਹਾ ਜਿਹੜਾ ਹੈ ਉਹ ਮਿਲੀ ਲੀਟਰ ਕੱਢ ਕੇ ਥੋੜ੍ਹਾ ਜਿਹਾ ਜਿਹੜਾ ਹੈ ਉਹ ਕਿਸੇ ਸਰਿੰਜ ਵਿੱਚ ਪਾ ਕੇ ਅਤੇ ਉਹਦੀ ਇੱਕ ਬੂੰਦ ਤੋਂ ਸਾਰਾ ਅੰਦਾਜ਼ਾ ਲਾ ਲਿਆ ਜਾਂਦਾ ਵੀ ਸਰੀਰ ਵਿੱਚ ਕਿਹੜੇ ਗੁਣ ਨੇ, ਕਿਹੜੇ ਅਵਗੁਣ, ਕਿਹੜੀ ਬਿਮਾਰੀ, ਕਿਹੜਾ ਰੋਗ ਹੈ, ਕਿਹੜਾ ਤੱਤ ਘੱਟ ਹੈ, ਕਿਹੜਾ ਵੱਧ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਜੀਵਨ ਵਿੱਚ ਇਸੇ ਤਰ੍ਹਾਂ ਜਿਹੜਾ ਸਮੁੰਦਰ ਹੈ, ਸਮੁੰਦਰ ਦੀ ਇੱਕ ਬੂੰਦ ਵਿੱਚੋਂ ਪਾਣੀ ਦਾ ਗਿਆਨ ਜਿਹੜਾ ਹੈ ਉਹ ਪ੍ਰਤੱਖ ਹੋ ਜਾਂਦਾ ਹੈ। ਪਰ ਇੱਥੇ ਵੀ ਸਤਿਗੁਰੂ ਜੀ ਨੇ ਕਿਹਾ ਕਿ ਕਰਤੇ ਪੁਰਖ ਦੇ ਗੁਣ ਜਿਹੜੇ ਹਨ ਉਹ ਬ੍ਰਹਮ ਗਿਆਨੀ ਦੇ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ, ਕੋਈ ਵੱਖਰੇਵਾਂ ਨਹੀਂ ਹੈ। ਪਹਿਲਾਂ ਵੱਖਰੇਵਾਂ ਇਸ ਤਰ੍ਹਾਂ ਦਾ ਸੀ ਜਿਵੇਂ ਸੋਨੇ ਦੇ ਗਹਿਣਿਆਂ ਦੀ ਭਰੀ ਹੋਈ ਥੈਲੀ, ਉਹਦੇ ਵਿੱਚ ਕੋਈ ਹਾਰ ਹੈ, ਕੋਈ ਮੁੰਦਰੀ ਹੈ, ਕੋਈ ਕੜਾ ਹੈ, ਕੋਈ ਕਿਸੇ ਤਰ੍ਹਾਂ ਦਾ ਜਿਹੜਾ ਉਹ ਗਹਿਣਾ ਬਣਾ ਕੇ ਰੱਖਿਆ ਹੋਇਆ। ਪਰ ਜਦੋਂ ਉਹ ਸਾਰੀ ਪੋਟਲੀ ਇੱਕ ਕਰ ਲਈ ਗਈ ਤਾਂ ਫਿਰ ਆਪਾਂ ਬਾਹਰ ਰੱਖੀ ਪੋਟਲੀ ਨੂੰ ਕਹਿੰਦੇ ਵੀ ਇਹ ਸੋਨਾ ਹੈ, ਉਹਦੇ ਵਿੱਚ ਫਿਰ ਕੋਈ ਕੜਾ, ਫਿਰ ਕੋਈ ਮੁੰਦਰੀ ਜਾਂ ਕੋਈ ਹਾਰ ਦਾ ਜ਼ਿਕਰ ਨਹੀਂ ਕੀਤਾ ਜਾਂਦਾ, ਆਪਾਂ ਪੋਟਲੀ ਫੜ ਕੇ ਕਹਿੰਦੇ ਵੀ ਇਹ ਸੋਨਾ ਹੈ। ਜਾਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜਦੋਂ ਸਾਰੇ ਕੜਿਆਂ ਮੁੰਦਰੀਆਂ ਆਦਿਕ ਨੂੰ ਢਾਲ ਲਿਆ ਜਾਏ ਤਾਂ ਮੂਲ ਤਾਂ ਸੋਨਾ ਹੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਆਤਮਿਕ ਤਲ 'ਤੇ ਸਾਡਾ ਵੱਖਰੇਵਾਂ ਖਤਮ ਹੋ ਜਾਂਦਾ ਹੈ ਅਕਾਲ ਪੁਰਖ ਨਾਲ, ਅਤੇ ਉਸ ਦਿਨ ਫਿਰ ਮਹਾਰਾਜ ਜੀ ਕਹਿੰਦੇ ਫਿਰ ਵੱਖਰੇਵਾਂ 'ਤੇ ਹੈ ਹੀ ਨਹੀਂ ਹੈ ਕਿ ਜੈਸੇ ਏਕ ਨਦ 'ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਮਿਲਾਹੇਂਗੇ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਵੇਂ ਪਾਣੀ ਦੇ ਵਿੱਚੋਂ, ਨਦੀਆਂ ਦੇ ਵਿੱਚੋਂ ਅਨੇਕਾਂ ਪਾਣੀ ਦੀਆਂ ਤਰੰਗਾਂ ਉਤਪੰਨ ਹੁੰਦੀਆਂ, ਆਪਾਂ ਕਹਿ ਦਿੰਦੇ ਲਹਿਰਾਂ ਨੇ, ਪਰ ਉਹ ਲਹਿਰਾਂ ਫਿਰ ਪਾਣੀ ਤੋਂ ਉੱਠਦੀਆਂ ਅਤੇ ਪਾਣੀ ਵਿੱਚ ਹੀ ਸਮਾ ਜਾਂਦੀਆਂ। ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ ਉਹ ਅਸਲ ਵਿੱਚ ਪੈਦਾ ਵੀ ਬ੍ਰਹਮ ਤੋਂ ਹੋਇਆ ਅਤੇ ਲੀਨ ਵੀ ਬ੍ਰਹਮ ਦੇ ਵਿੱਚ ਹੋ ਗਿਆ, ਰੱਤੀ ਭਰ ਵੀ ਅੰਤਰ ਕੋਈ ਨਹੀਂ। ਇੱਥੇ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਏਕ ਸੰਗ ਹੇਤਾ, ਹੇਤਾ ਦਾ ਅਰਥ ਹੈ ਹੇਤ ਰੱਖਣਾ, ਪ੍ਰੇਮ ਰੱਖਣਾ, ਉਹਦਾ ਪਿਆਰ ਇੱਕ ਨਾਲ ਹੈ। ਏਕ ਸੰਗ ਹੇਤਾ, ਉਹਦਾ ਪਿਆਰ ਕੇਵਲ ਇੱਕ ਨਿਰੰਕਾਰ ਨਾਲ ਹੈ, ਉਹਦੇ ਪ੍ਰਥਾਏ ਜੀਵਨ ਦੇ ਵਿੱਚ ਜਿਹੜਾ ਹੈ ਉਹ ਪਰਾਏ ਵੱਲ 'ਤੇ ਕੋਈ ਨਿਗਾਹ ਵੀ ਨਹੀਂ ਮਾਰਦਾ, ਉਹਦਾ ਪ੍ਰੇਮ ਇੱਕ ਨਾਲ ਹੈ, ਇੱਕ ਤੋਂ ਬਗੈਰ ਕਿਸੇ ਹੋਰ ਪਾਸੇ ਨਹੀਂ। ਜਿਵੇਂ ਇੱਕ ਚਾਤਰਿਕ ਦਾ ਸੁਭਾਅ ਹੈ, ਇੱਕ ਚਾਤਰਿਕ ਦੀ ਉਦਾਹਰਣ ਆਪ ਜੀ ਦੇ ਸਨਮੁਖ ਦਿਆਂ ਕਿ ਚਾਤਰਿਕ ਪਾਣੀ ਦੀ ਪਿਆਸ ਰੱਖਣ ਵਾਲਾ ਉਹ ਇੱਕ ਪੰਛੀ ਹੈ ਜਿਹਦੀ ਤ੍ਰਿਪਤੀ ਕੇਵਲ ਸਵਾਂਤੀ ਬੂੰਦ 'ਤੇ ਹੁੰਦੀ ਹੈ। ਸਵਾਂਤੀ ਬੂੰਦ ਬਾਰੇ ਜਦੋਂ ਤੁਸੀਂ ਗ੍ਰੰਥਾਂ ਵਿੱਚ ਪੜ੍ਹੋਗੇ ਤਾਂ ਸਵਾਂਤੀ ਬੂੰਦ ਦਾ ਜ਼ਿਕਰ ਹੈ ਕਿ ਪਾਣੀ ਦੇ ਵਿੱਚੋਂ ਨਿਕਲੀ ਹੋਈ ਇੱਕ ਉਹ ਬੇਸ਼ਕੀਮਤੀ ਬੂੰਦ, ਜਿਹੜੀ ਬੂੰਦ ਸਿੱਪੀ ਦੇ ਮੂੰਹ ਵਿੱਚ ਪੈ ਜਾਏ ਅਤੇ ਕੀਮਤੀ ਮੋਤੀ ਬਣ ਜਾਂਦੀ ਹੈ, ਜੇ ਉਹ ਕੇਲੇ ਦੇ ਦਰਖਤ 'ਤੇ ਪੈ ਜਾਏ ਤਾਂ ਕਪੂਰ ਬਣ ਜਾਂਦੀ ਹੈ, ਅਤੇ ਜੇ ਉਹ ਹਿਰਨ ਦੀ ਨਾਭੀ ਦੇ ਵਿੱਚ ਪੈ ਜਾਏ ਤਾਂ ਕਸਤੂਰੀ ਬਣ ਜਾਂਦੀ। ਇਸੇ ਤਰ੍ਹਾਂ ਬੇਅੰਤ ਉਦਾਹਰਨਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਵੀ ਉਹ ਸਵਾਂਤੀ ਬੂੰਦ ਐਡੀ ਬੇਸ਼ਕੀਮਤੀ ਹੈ, ਪਰ ਜਿਹੜਾ ਚਾਤਰਿਕ ਹੈ, ਪਪੀਹਾ ਹੈ, ਜਦੋਂ ਤੁਸੀਂ ਆਮ ਕਰਕੇ ਵੇਖੋਗੇ ਕਿ ਜਦੋਂ ਮੀਂਹ ਨਾ ਪਵੇ ਬਹੁਤਾ ਸਮਾਂ ਤਾਂ ਇੱਕ ਬਹੁਤ ਅਜੀਬ ਜਿਹੀ ਆਵਾਜ਼ ਵਿੱਚ ਪੰਛੀ ਬੋਲਦਾ ਹੁੰਦਾ, ਉਹਨੂੰ ਪਪੀਹਾ ਕਹਿੰਦੇ ਆ। ਉਹਦਾ ਜਿਹੜਾ ਸੁਭਾਅ ਹੈ, ਪ੍ਰਾਪਤੀ ਇੱਛਾ ਕੇਵਲ ਸਵਾਂਤੀ ਬੂੰਦ ਹੈ, ਉਹ ਮੀਂਹ ਦੀ ਮੰਗ ਕਰਦਾ ਕਿ ਉਹਦੇ ਵਿੱਚੋਂ ਇੱਕ ਸਵਾਂਤੀ ਬੂੰਦ ਉਹਦੇ ਗਲੇ ਦੇ ਅੰਦਰ ਜਾਏ ਅਤੇ ਉਹਨੂੰ ਤ੍ਰਿਪਤੀ ਆ ਸਕੇ। ਉਹਦੇ ਵਾਸਤੇ ਸਮੁੰਦਰ, ਉਹਦੇ ਵਾਸਤੇ ਦਰਿਆ, ਨਦੀਆਂ, ਝਰਨੇ, ਖੂਹ, ਬਹੁਤ ਪਾਣੀ ਦੇ ਸੋਮੇ ਆ, ਪਰ ਅਸਲ ਦੇ ਵਿੱਚ ਉਹ ਸਾਰੇ ਸੋਮਿਆਂ ਨੂੰ ਤਿਆਗ ਕੇ ਕੇਵਲ ਇੱਕ ਸਵਾਂਤੀ ਬੂੰਦ ਨੂੰ ਹੀ ਸਮਰਪਿਤ ਹੁੰਦਾ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਸੁਭਾਅ ਕੀ ਹੈ? ਬ੍ਰਹਮ ਗਿਆਨੀ ਵਾਸਤੇ ਦੁਨੀਆਂ ਦੇ ਬੇਸ਼ੁਮਾਰ ਕੀਮਤੀ ਦਰਬਾਰ, ਬੇਸ਼ੁਮਾਰ ਸਹੂਲਤਾਂ ਇੱਕ ਪਾਸੇ ਹੋ ਸਕਦੀਆਂ ਨੇ, ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਨਿਰੰਕਾਰ ਨਾਲ ਇੰਨਾ ਕੁ ਪ੍ਰੇਮ ਹੈ ਕਿ ਉਹਦੇ ਵਾਸਤੇ ਦੁਨੀਆਂ ਦੀ ਬੇਸ਼ਕੀਮਤੀ ਚੀਜ਼ ਜਿਹੜੀ ਚਮਕਦੀ ਹੋਈ ਵੀ ਦਿਖਾਈ ਦੇਵੇ ਉਹਦੇ ਵਾਸਤੇ ਕੱਖ ਵੀ ਨਹੀਂ ਹੈ, ਉਹ ਕੇਵਲ ਇੱਕ ਨਿਰੰਕਾਰ ਨੂੰ ਸਮਰਪਿਤ ਹੋਇਆ ਰਹਿੰਦਾ। ਸ਼ਮਸ਼ ਤਬਰੇਜ਼ ਕੌਣ ਹੈ?
ਮਨਸੂਰ ਕੌਣ ਹੈ? ਸ਼ਮਸ ਤਬਰੇਜ਼ ਨੇ ਕਿਹਾ ਵੀ ਅਨਲ ਹੱਕ, ਮੈਂ ਰੱਬ ਹੋ ਗਿਆ। ਸਮਝੀ ਨਹੀਂ ਗੱਲ ਕਿਸੇ ਨੇ। ਉਹ ਕਹਿੰਦਾ ਮੈਂ ਰੱਬ ਹੋ ਗਿਆ, ਅਤੇ ਮੌਕੇ ਦਾ ਹਾਕਮ ਕਹਿੰਦਾ ਤੂੰ ਖੁਦਾ ਦੀ ਬੇਅਦਬੀ ਕਰਦਾ, ਤੂੰ ਰੱਬ ਕਿਵੇਂ ਹੋ ਸਕਦਾ? ਉਹਦੇ 'ਤੇ ਪਾਬੰਦੀ ਲਾ ਦਿੱਤੀ ਵੀ ਤੂੰ ਅਨਲ ਹੱਕ ਨਹੀਂ ਕਹੇਗਾ। ਅਤੇ ਜਦੋਂ ਆਪਣੇ ਵਜ਼ਦ ਵਿੱਚ ਆਇਆ, ਚਾਹ ਵਿੱਚ ਆਇਆ, ਖੇੜੇ ਵਿੱਚ ਆਇਆ, ਉਹ ਕੈਦ ਵਿੱਚ ਵੀ ਉਹਨੂੰ ਪਤਾ ਵੀ ਮੇਰੇ ਸਰੀਰ ਦੀ ਖੱਲ ਲਾ ਦਿੱਤੀ ਜਾਣੀ, ਉਹ ਉੱਚੀ ਉੱਚੀ ਅਨਲ ਹੱਕ, ਅਨਲ ਹੱਕ, ਮੈਂ ਰੱਬ ਹੋ ਗਿਆ ਹਾਂ, ਮੈਂ ਰੱਬ ਹੋ ਗਿਆ ਹਾਂ, ਮੈਂ ਖੁਦਾ ਹਾਂ। ਬਸ ਉਹ ਇਸ ਪ੍ਰਕਾਰ ਨਿਕਲਿਆ ਕਿ ਦੁਨਿਆਵੀ ਤਲ ਦੀ ਬਿਰਤੀ ਰੱਖਣ ਵਾਲੇ ਇਨਸਾਨ ਕੇਵਲ ਵਿਖਾਵਾ ਸਮਝ ਕੇ ਉਹਦੀ ਖੱਲ ਤੱਕ ਲਾ ਦਿੰਦੇ। ਉਹ ਕਹਿੰਦਾ ਖੱਲ ਲਾ ਸਕਦੇ ਹੋ, ਇਹ ਬਾਹਰ ਦਾ ਸਰੀਰ ਹੈ, ਪਰ ਜਿਹੜਾ ਅੰਦਰ ਵਾਲਾ ਖੁਦਾ ਦੇ ਵਿੱਚ ਲੀਨ ਹੋ ਗਿਆ ਉਹਨੂੰ ਕਿਵੇਂ ਬਾਹਰ ਕੱਢ ਲਓ? ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਇੱਕ ਸੰਗ ਹੇਤਾ, ਬ੍ਰਹਮ ਗਿਆਨੀ ਦਾ ਪਿਆਰ ਕੇਵਲ ਇੱਕ ਨਾਲ ਹੈ, ਕਿਸੇ ਹੋਰ ਨਾਲ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਰਿਹਾ ਹੀ ਨਹੀਂ ਜਾ ਸਕਦਾ। ਭਾਈ ਮਰਦਾਨਾ ਸਾਹਿਬ, ਇੱਕ ਦਿਨ ਮਾੜਾ ਜਿਹਾ ਰੋਸ ਆਇਆ, ਕਹਿੰਦੇ ਬਾਬਾ ਜੀ ਭੁੱਖੇ ਵੀ ਰਹਿ ਲੈਂਦੇ ਹੋ, ਤਪਦੀ ਵਿੱਚ ਵੀ ਠੰਡ ਵਰਤਾ ਦਿੰਦੇ ਹੋ। ਇਸ ਗੱਲ ਦਾ ਖਿਆਲ ਮੇਰੇ ਜੀਵਨ ਵਿੱਚ ਹੈ, ਸਾਰੀ ਉਮਰ ਇੱਦਾਂ ਹੀ ਮੇਰੀ ਕੱਢ ਦਿਓਗੇ, ਮੈਂ ਨਹੀਂ ਰਹਿਣਾ ਤੁਹਾਡੇ ਨਾਲ। ਭਾਵੇਂ ਭਾਈ ਮਰਦਾਨੇ ਵਰਗਾ ਸਾਥੀ ਦੁਨੀਆ 'ਤੇ ਕੋਈ ਵੀ ਨਹੀਂ। ਜਿੱਦਣ ਭਾਈ ਮਰਦਾਨਾ ਜਾਂਦੇ ਆ, ਗੁਰੂ ਨਾਨਕ ਸਾਹਿਬ ਉਦਾਸੀਆਂ ਛੱਡ ਦਿੰਦੇ। ਪਰ ਮਹਾਰਾਜ ਜੀ ਦੁਆਰਾ ਜੋ ਸਮਝਾਉਣ ਦਾ ਤਰੀਕਾ ਸੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਭਾਈ ਮਰਦਾਨਾ ਕਹਿੰਦਾ ਬਾਬਾ ਜੀ ਮੈਂ ਨਹੀਂ ਰਹਿਣਾ ਤੁਹਾਡੇ ਨਾਲ, ਚੱਲਿਆ ਹਾਂ। ਉੱਥੇ ਜ਼ਿਕਰ ਆਉਂਦਾ ਭਾਈ ਬਾਲੇ ਦਾ, ਉਹ ਕਹਿੰਦੇ ਆ ਭਾਈ ਮਰਦਾਨਿਆ ਜਾਏਗਾ ਕਿੱਥੇ? ਕਹਿੰਦੇ ਮੈਂ ਜਿੱਥੇ ਮਰਜ਼ੀ ਚਲਾ ਜਾਵਾਂਗਾ, ਪਰ ਮੈਂ ਮਹਾਰਾਜ ਨਾਲ ਨਹੀਂ ਰਹਿਣਾ। ਪਰ ਅੰਦਰੋਂ ਪਿਆਰ ਬਹੁਤ ਹੈ, ਪ੍ਰੇਮ ਬੜਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਸਾਡਾ ਤੇਰੇ ਤੋਂ ਬਗੈਰ ਰਹਿਣਾ ਔਖਾ ਹੋ ਜਾਏਗਾ, ਅਤੇ ਤੇਰੇ ਕੋਲ ਵੀ ਰਿਹਾ ਨਹੀਂ ਜਾਣਾ। ਉਹ ਕਹਿੰਦਾ ਜੀ ਮੈਂ ਰਹਿ ਲਵਾਂਗਾ, ਮੈਂ ਚੱਲਿਆ ਆਪਣੇ ਪਿੰਡ ਨਗਰ। ਚਲੇ ਗਏ, ਥੋੜ੍ਹੀ ਜਿਹੀ ਦੂਰੀ 'ਤੇ ਗਏ ਅਤੇ ਕੌਡੇ ਭੀਲ ਨੇ ਫੜ ਕੇ ਬੰਨ ਲਿਆ। ਕੌਡੇ ਭੀਲ ਨੇ ਫੜ ਕੇ ਬੰਨ ਲਿਆ ਅਤੇ ਉਸ ਵਕਤ ਭੁੰਨ ਕੇ ਖਾਣ ਦਾ ਜਿਹੜਾ ਇਹ ਵੀ ਜ਼ਿਕਰ ਆਇਆ ਵੀ ਤੇਲ ਦੇ ਕੜਾਹੇ ਦੇ ਵਿੱਚ ਤਲ ਕੇ ਖਾਣ ਇੱਕ ਪ੍ਰਜਾਤੀ ਸੀ ਉਸ ਇਲਾਕੇ ਵਿੱਚ। ਅੱਜ ਵੀ ਕਈ ਪ੍ਰਜਾਤੀਆਂ ਇਹੋ ਜਿਹੀਆਂ ਹਨ। ਜਿਹੜਾ ਇੱਕ ਵਾਰੀ ਇਨਸਾਨ ਮਿਲ ਜਾਏ ਅਤੇ ਉਹਨਾਂ ਪ੍ਰਜਾਤੀਆਂ ਉਹਨਾਂ ਜੰਗਲਾਂ ਵਿੱਚੋਂ ਦੁਬਾਰਾ ਵਾਪਸ ਨਹੀਂ ਪਰਤਦਾ। ਇਸੇ ਤਰੀਕੇ ਦੇ ਨਾਲ ਹੋਇਆ ਕਿ ਭਾਈ ਮਰਦਾਨਾ ਸਾਹਿਬ ਜੀ ਨੂੰ ਬੰਨ ਲਿਆ ਜਾਂਦਾ ਅਤੇ ਤਲ ਕੇ ਛਕਣ ਦੀ ਤਿਆਰੀ, ਅਤੇ ਜਦੋਂ ਭਾਈ ਮਰਦਾਨਾ ਸਾਹਿਬ ਨੇ ਵੇਖਿਆ ਵੀ ਹੁਣ ਮੌਤ ਬਿਲਕੁਲ ਸਾਹਮਣੇ ਹੈ, ਕੌਡੇ ਭੀਲ ਵਰਗਿਆਂ ਦੇ ਅੱਗੇ ਹੱਥ ਨਹੀਂ ਜੋੜੇ ਵੀ ਮੈਨੂੰ ਬਖਸ਼ ਦਿਓ, ਉੱਥੇ ਨੇਤਰ ਬੰਦ ਕਰਕੇ ਕਿਹਾ ਸੀ ਬਾਬਾ ਜੀ ਅੱਜ ਭੀੜ ਪੈ ਗਈ, ਤੁਸੀਂ ਕਿਰਪਾ ਕਰੋ, ਮੈਂ ਭੁੱਲਿਆ ਪਰ ਤੁਸੀਂ ਨਹੀਂ ਮੈਨੂੰ ਭੁਲਾਇਆ ਹੋਵੇ, ਕਿਰਪਾ ਕਰੋ। ਅਤੇ ਇੱਧਰੋਂ ਫਿਰ ਸਤਿਗੁਰੂ ਸਾਹਿਬ ਜੀ ਨੂੰ ਭਾਈ ਬਾਲਾ ਕਹਿੰਦੇ ਮਹਾਰਾਜ ਚੰਗਾ ਹੋਇਆ ਚਲੇ ਗਏ, ਆਪੇ ਪਤਾ ਲੱਗੇਗਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਿਆ ਉੱਠ, ਸਾਡਾ ਸਾਥੀ ਬਿਪਤਾ ਵਿੱਚ ਸਾਨੂੰ ਯਾਦ ਪਿਆ ਕਰਦਾ। ਮਹਾਰਾਜ ਉਹਨੇ ਕਿਵੇਂ ਯਾਦ ਕੀਤਾ? ਉਹ ਤਾਂ ਇੱਥੋਂ ਟੁੱਟ ਕੇ ਚਲਾ ਗਿਆ। ਕਹਿੰਦੇ ਉਹ ਸਰੀਰ ਕਰਕੇ ਬਾਹਰੋਂ ਗੁੱਸਾ ਸੀ, ਪਰ ਅੰਦਰ ਵਾਲਾ ਭਾਈ ਮਰਦਾਨੇ ਦਾ ਸਾਡਾ ਅਤੇ ਉਹਦਾ ਬਿਲਕੁਲ ਇੱਕ ਹੈ। ਭਾਈ ਮਰਦਾਨੇ ਨੂੰ ਅੱਜ ਤਲ ਕੇ ਖਾਣ ਦਾ ਜਿਹੜਾ ਹੈ ਉਹ ਨਿਰਣਾ ਕਰ ਲਿਆ ਕੌਡੇ ਭੀਲ ਨੇ, ਅਤੇ ਕਹਿੰਦੇ ਮਹਾਰਾਜ ਰਹਿਣ ਦੋ ਛੱਡਾ ਉਪੜਾ, ਆਪੇ ਪਤਾ ਲੱਗ ਜਾਏਗਾ। ਸਤਿਗੁਰੂ ਜੀ ਕਹਿੰਦੇ ਬਾਲਾ ਬਾਂਹ ਫੜੇ ਦੀ ਲਾਜਾ ਹੈ, ਇੱਥੇ ਭਾਈ ਮਰਦਾਨੇ ਨੇ ਬਿਪਤਾ ਦੇ ਵਿੱਚ ਵੀ ਸਾਨੂੰ ਯਾਦ ਕੀਤਾ, ਇੱਕ ਨੂੰ ਯਾਦ ਕੀਤਾ ਹੈ। ਅਤੇ ਉਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਂਦੇ ਆ ਅਤੇ ਕੌਡਾ ਭੀਲ ਸਤਿਗੁਰੂ ਸਾਹਿਬ ਜੀ ਦੇ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਅਤੇ ਸ਼ੀਸ਼ੇ ਦੇ ਵਿੱਚ ਵੇਖਦਿਆਂ ਸਾਰ ਚਰਨਾਂ ਵਿੱਚ ਡਿੱਗ ਪੈਂਦਾ ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਕੌਡਿਆ ਇਨਸਾਨੀ ਜੀਵਨ ਮਿਲਿਆ, ਰਾਕਸ਼ਿਸ਼ਾਂ ਵਾਲੇ ਕੰਮ ਬੰਦ ਕਰ, ਕਰਤੇ ਪੁਰਖ ਦੀ ਬੰਦਗੀ ਕਰ, ਸੱਚ ਜਾਣੇ ਕੌਡੇ ਭੀਲ ਦਾ ਮੌਤ ਦਾ ਆਸ਼ੀਆਨਾ ਲੋਕਾਂ ਨੂੰ ਜੀਵਨ ਦੇਣ ਲੱਗ ਪਿਆ। ਭਾਈ ਮਰਦਾਨੇ ਸਾਹਿਬ ਨੇ ਜਦੋਂ ਵੇਖਿਆ ਮੈਂ ਆਜ਼ਾਦ ਹੋ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਡਿੱਗ ਪਏ, ਕਹਿਣ ਲੱਗੇ ਸੱਚੇ ਪਾਤਸ਼ਾਹ ਆਦਿ ਤੋਂ ਲੈ ਕੇ ਅੰਤ ਤੱਕ ਅੱਜ ਤੋਂ ਬਗੈਰ ਤੁਹਾਡੇ ਤੋਂ ਬਗੈਰ ਕਿਸੇ ਅੱਗੇ ਝੁਕਣਾ ਨਹੀਂ ਅਤੇ ਨਾ ਝੁਕਿਆ ਹਾਂ। ਤੁਸੀਂ ਪਹਿਲੀ ਵਾਰੀ ਤਲਵੰਡੀ ਆਣ ਕੇ ਕਿਹਾ ਸੀ ਬਾਲਿਆ
ਭਾਈ ਮਰਦਾਨਿਆਂ, ਕਿਸੇ ਅੱਗੇ ਝੁਕੀ ਨਾ ਇਨਸਾਨ ਅੱਗੇ, ਅਰਦਾਸ ਕਰੀ ਕਰਤੇ ਪੁਰਖ ਅੱਗੇ ਅਤੇ ਮਹਾਰਾਜ ਅੱਜ ਤੁਸੀਂ ਮੇਰੀ ਬਾਂਹ ਫੜੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਤਾਂ ਇਹ ਵੀ ਕਹਿੰਦੇ ਆ ਨਾ ਕਿ ਬ੍ਰਹਮ ਗਿਆਨੀ ਏਕ ਸੰਘ ਹੇਤਾ, ਬ੍ਰਹਮ ਦਾ ਗਿਆਨ ਰੱਖਣ ਵਾਲੇ ਦਾ ਹੇਤ ਪਿਆਰ ਇੱਕ ਨਾਲ ਹੈ, ਉਹਦਾ ਸੰਬੰਧ ਦੁਨੀਆਂ ਦੇ ਬੇਸ਼ੁਮਾਰ ਬੇਸ਼ਕੀਮਤੀ ਪੱਖਾਂ ਤੋਂ ਬਣੀਆਂ ਕੀਮਤੀ ਚੀਜ਼ਾਂ ਜਾਂ ਕੀਮਤੀ ਵਸਤੂਆਂ ਦੇ ਵਿਖਾਵੇ ਨਾਲ ਨਹੀਂ ਹੈ, ਬਸ ਉਹਦਾ ਇੱਕ ਨਾਲ ਪ੍ਰੇਮ ਹੈ ਅਤੇ ਉਹ ਹੈ ਨਿਰੰਕਾਰ। ਬ੍ਰਹਮ ਗਿਆਨੀ ਏਕ ਸੰਘ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਚਿੰਤਾ ਵਿੱਚ ਨਹੀਂ ਹੈ, ਉਹ ਅਚਿੰਤ ਹੈ। ਕਿਉਂ? ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬ੍ਰਹਮ ਦਾ ਗਿਆਨ ਰੱਖਣ ਵਾਲਾ ਫਿਰ ਇਹ ਅਹਿਸਾਸ ਕਰ ਲੈਂਦਾ ਹੈ ਕਿ ਚਿੰਤਾ ਤਾਂ ਕੀ ਕੀਜੀ ਹੈ, ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉਹਦੇ ਅੰਦਰ ਕੋਈ ਚਿੰਤਾ ਨਹੀਂ ਹੈ, ਬ੍ਰਹਮ ਗਿਆਨੀ ਚਿੰਤਾ ਤੋਂ ਬਿਲਕੁਲ ਰਹਿਤ ਹੈ, ਉਹਦੇ ਅੰਦਰ ਰੱਤੀ ਭਰ ਵੀ ਚਿੰਤਾ ਨਹੀਂ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਿਰਣਾ ਵੇਖੋ ਗੁਰਮੁਖੋ, ਜਿਸ ਦਿਨ ਅਸੀਂ ਇਸ ਗੱਲ ਦਾ ਅਹਿਸਾਸ ਕਰਕੇ ਬੈਠਦੇ ਹਾਂ ਕਿ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਉਹਦਾ ਮਨ ਚਿੰਤਾ ਤੋਂ ਰਹਿਤ ਹੋ ਗਿਆ, ਉਹ ਦੁਖੀ ਨਹੀਂ ਹੈ ਕਿ ਅੱਜ ਮਾਇਆ ਘੱਟ ਆਈ, ਕੱਲ੍ਹ ਨੂੰ ਵੱਧ ਬਣੀ, ਪਰਸੋਂ ਨੂੰ ਜ਼ਿਆਦਾ ਤਨਖਾਹ ਮਿਲੇਗੀ, ਚੌਥ ਨੂੰ ਇੰਨੇ ਬਣ ਜਾਣਗੇ, ਜਾਂ ਬਿਜਨਸ ਵਿੱਚ ਇਸ ਤਰ੍ਹਾਂ ਦਾ ਵਾਧਾ ਹੋਏਗਾ, ਅੱਜ ਘੱਟ ਗਏ ਕੱਲ੍ਹ ਨੂੰ ਵੱਧ ਜਾਣਗੇ, ਅੱਜ ਗੱਡੀਆਂ ਘੱਟ ਗਈਆਂ ਕੱਲ੍ਹ ਨੂੰ ਵੱਧ ਜਾਣਗੀਆਂ, ਉਹਦੇ ਅੰਦਰ ਚਿੰਤਾ ਨਹੀਂ ਹੈ। ਉਹਦੇ ਅੰਦਰ ਕੇਵਲ ਸਮਰਪਣ ਇਸ ਭਾਵ ਦਾ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਉਹ ਚਿੰਤਾ ਤੋਂ ਰਹਿਤ ਹੈ। ਇੱਥੋਂ ਤੱਕ ਕਿ ਜੀਵਨ ਦਾ ਆਧਾਰ ਜਿਹੜਾ ਹੈ, ਇੱਕ ਉਦਾਹਰਣ ਮੈਂ ਆਪ ਜੀ ਦੇ ਸਾਨੂੰ, ਭਾਵੇਂ ਬਹੁਤ ਗੱਲਾਂ ਤੋਂ ਆਪਾਂ ਸੰਕੋਚ ਕਰਦੇ ਹਾਂ, ਪਰ ਅਸਲ ਵਿੱਚ ਇਸ ਗੱਲ ਦਾ ਨਿਰਣਾ, ਕਹਿੰਦੇ ਇੱਕ ਫਕੀਰ ਇੱਕ ਕੰਬਲੀ ਮੋਢੇ 'ਤੇ ਰੱਖ ਕੇ ਤੁਰਿਆ ਫਿਰਦਾ ਰਹਿੰਦਾ ਸੀ, ਬਹੁਤ ਦੂਰੀ 'ਤੇ ਉਹਨੇ ਬੜਾ ਸਮਾਂ ਬੜਾ ਪੈਂਡਾ ਤੈਅ ਕਰਨਾ, ਜਿੱਥੇ ਜਾਣਾ ਗਰਮੀ ਹੋਣੀ ਥੱਲੇ ਵਿਛਾ ਲੈਣੀ, ਸਿਆਲ ਹੋਣਾ ਉੱਤੇ ਲੈ ਲੈਣ, ਇੱਕੋ ਕੰਬਲੀ। ਇੱਕ ਦਿਨ ਐਸਾ ਹੋਇਆ ਵੀ ਕਾਫ਼ੀ ਦਿਨ ਇੱਕ ਇਲਾਕੇ ਦੇ ਵਿੱਚ ਉਹ ਰਿਹਾ ਅਤੇ ਕੰਬਲੀ ਵਾਲਾ ਫਕੀਰ ਲੋਕ ਕਹਿਣ ਲੱਗ ਪਏ। ਅਚਾਨਕ ਇੱਕ ਦਿਨ ਅੱਗ ਲੱਗ ਗਈ ਅਤੇ ਕੰਬਲੀ ਸੜ ਗਈ, ਉੱਚੀ ਉੱਚੀ ਅਸਰ ਲੱਗ ਗਿਆ। ਨਾਲ ਦੇ ਸਾਥੀ ਜਿਹੜੇ ਸੀ ਉਹ ਕਹਿਣ ਵੀ ਤੇਰਾ ਤਾਂ ਹੁਣ ਹੈ ਹੀ ਕੱਖ ਨਹੀਂ, ਉਹ ਉੱਚੀ ਉੱਚੀ ਹੱਸਣ ਲੱਗ ਪਿਆ। ਉਹ ਕਹਿਣ ਲੱਗੇ ਤੇਰੀ ਕੰਬਲੀ ਸੜ ਗਈ ਅਤੇ ਤੂੰ ਹੱਸਦਾ ਕਿਉਂ ਹੈ, ਥੱਲੇ ਕੀ ਵਿਛਾਏਗਾ ਉੱਤੇ ਕੀ ਲਵੇਂਗਾ। ਕਹਿਣ ਲੱਗਾ ਚਲੋ ਇਹ ਵੀ ਪਰਮੇਸ਼ੁਰ ਨੇ ਸੌਖਾ ਕੀਤਾ, ਮੋਢੇ 'ਤੇ ਭਾਰ ਬਹੁਤ ਹੁੰਦਾ ਸੀ, ਕੰਬਲੀ ਦਾ ਵੀ ਉਤਰ ਗਿਆ। ਉਹਨਾਂ ਜ਼ਿਕਰ ਕੀਤਾ ਕਿ ਕੰਬਲੀ ਸੜੀ ਫਕੀਰ ਦੀ, ਇਸ ਜੀਵਨ ਵਿੱਚ ਉਹ ਨਿਰਣਾ ਸਾਰਾ ਪ੍ਰਤੱਖ ਹੈ। ਉਹ ਹੱਸਿਆ ਤਾੜੀ ਮਾਰ, ਮੋਢਿਆਂ ਉੱਤੋਂ ਲੈ ਗਿਆ ਜਿੰਨਾ ਇਹਦਾ ਭਾਰ, ਕਹਿੰਦੇ ਜਿੰਨਾ ਭਾਰ ਮੋਢਿਆਂ 'ਤੇ ਪਾਈ ਫਿਰਦੀ ਸੀ ਇਹਦਾ ਵੀ ਭਾਰ ਲੈ ਗਿਆ। ਅਚਿੰਤ ਹੈ, ਚਿੰਤਾ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਉਹਦਾ ਜਿਹੜਾ ਮੰਤ ਹੈ, ਮਤਾ ਹੈ, ਉਹਦੇ ਸ਼ਬਦ ਨੇ, ਉਹਦੇ ਅੰਦਰ ਜਿਹੜਾ ਅਭਿਆਸ ਹੈ ਉਹ ਨਿਰਮਲ ਹੈ, ਉਹਦਾ ਮਤਾ ਬਹੁਤ ਨਿਰਮਲ ਹੈ, ਉਹਦੀ ਸੋਚਣੀ ਬਹੁਤ ਨਿਰਮਲ ਹੈ, ਉਹਦੀ ਸੋਚ ਵਿੱਚ ਭਲਾ ਹੈ, ਉਹਦੀ ਸੋਚ ਦੇ ਵਿੱਚ ਇੰਨੀ ਕੁ ਜ਼ਿਆਦਾ ਨਿਰਮਲਤਾਈ ਹੈ ਕਿ ਜੀਵਨ ਦੇ ਵਿੱਚ ਉਹ ਕਿਸੇ ਨੂੰ ਕਹਿਣ ਤੋਂ ਪਹਿਲਾਂ, ਬਾਬਾ ਫਰੀਦ ਸਾਹਿਬ ਦੀ ਜ਼ਿਕਰ ਕਰਦਿਆਂ ਕਹਿੰਦੇ ਜਿਹਨੇ ਅੰਦਰ ਨੂੰ ਸਾਧ ਲਿਆ ਉਹ ਦੂਸਰੇ ਨੂੰ ਕਹਿਣ ਤੋਂ ਪਹਿਲਾਂ ਪਹਿਲਾਂ ਸੁਧਰ ਜਾਂਦਾ ਹੈ। ਆਪਣੇ ਆਪ ਨੂੰ ਕਹਿੰਦਾ ਕਿ ਜੀਵਨ ਦੇ ਅੰਦਰ ਇਹ ਗੱਲ ਦਾ ਅਹਿਸਾਸ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਗੁਰਮੁਖੋ ਤੁਹਾਨੂੰ ਤੁਹਾਡੇ ਸਾਥੀ 'ਤੇ ਕੋ ਆਖੇ ਵੀ ਇਹਦੇ 'ਤੇ ਕੁਝ ਲਿਖ ਕੇ ਵਿਖਾ, ਬੰਦਾ ਦਸਾਂ ਮਿੰਟਾਂ ਦੇ ਵਿੱਚ 50 ਗੱਲਾਂ ਲਿਖ ਦਿੰਦਾ, ਦਸਾਂ ਮਿੰਟਾਂ 'ਚ 50 ਗੱਲਾਂ ਲਿਖ ਦੇਗਾ, ਇਹਦੇ ਵਿੱਚ ਆਹ ਵੀ ਕਮੀ, ਇਹਦੇ ਵਿੱਚ ਆਹ ਵੀ ਕਮੀ। ਜਦੋਂ ਗੱਲ ਆਪਣੇ 'ਤੇ ਲਿਖਣ 'ਤੇ ਆਏਗੀ ਫਿਰ ਚਾਰ ਗੱਲਾਂ ਵੀ ਸੋਚ ਸਮਝ ਕੇ ਪੂਰੀਆਂ ਨਹੀਂ ਲਿਖੀਆਂ ਜਾਂਦੀਆਂ। ਇਹਦਾ ਕਾਰਨ ਕੀ ਹੈ ਕਿ ਉਹਦਾ ਬਾਹਰਲਾ ਵਿਸ਼ਲੇਸ਼ਣ ਇੰਨਾ ਜ਼ਿਆਦਾ ਹੈ ਕਿ ਉਹ ਬਾਹਰਲੀਆਂ ਚੀਜ਼ਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਇੰਨਾ ਭਰ ਗਿਆ, ਅੰਦਰ ਦਾ ਵਿਸ਼ਲੇਸ਼ਣ ਖਤਮ ਹੋ ਗਿਆ। ਜਿਸ ਦਿਨ ਅੰਦਰ ਦੀ ਵਾਰੀ ਆਈ ਉਸ ਦਿਨ ਲਿਖਿਆ ਹੀ ਕੁਛ ਨਹੀਂ ਗਿਆ।
ਮਹਾਰਾਜ ਜੀ ਨੇ ਤਾਂ ਇਹ ਵੀ ਕਿਹਾ ਸੀ, ਬ੍ਰਹਮ ਗਿਆਨੀ ਕਾ ਨਿਰਮਲ ਮਨ, ਤੋਂ ਦਾ ਮਤਾ ਬਹੁਤ ਨਿਰਮਲ ਹੈ, ਕਿਉਂਕਿ ਉਹਦੇ ਅੰਦਰ ਇਹ ਖਿਆਲ ਰਹਿੰਦਾ ਹੈ ਕਿ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ। ਭਾਈ ਮੀਤ ਕਰੀਏ ਕਿ ਸਰੀਰ ਬੁਰਾ ਨਹੀਂ ਕਰਦਾ, ਮਨ ਬੁਰਾ ਕਰਨ ਚੱਲ ਜਾਂਦਾ ਬਿਨਾਂ ਮਤਲਬ ਤੋਂ। ਤੁਸੀਂ ਜ਼ੋਰ ਲਾ ਲਓ, ਪੂਰੀ ਤਾਕਤ ਲਾ ਕੇ ਕਹੋ ਵੀ ਮੈਂ ਅੱਜ ਬੁਰਾ ਸੋਚਣਾ ਹੀ ਨਹੀਂ ਕਿਸੇ ਦਾ। ਜਦੋਂ ਤੁਹਾਡੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਬੰਦਾ ਆ ਗਿਆ, ਤੁਸੀਂ ਆਪਣੇ ਆਪ ਬੁਰੇ ਫੁਰਨੇ ਕਿ ਉਹਦੀ ਨਿੰਦਾ ਵੀ ਕਰਨੀ ਸ਼ੁਰੂ ਕਰ ਦਿਓ। ਇਹ ਬੜੀ ਤਾਕਤ, ਕੁਦਰਤ ਬਹੁਤ ਤਾਕਤਵਰ ਹੈ। ਤੁਸੀਂ ਥੋੜ੍ਹਾ ਜਿਹਾ ਰੱਤੀ ਭਰ ਕਹੋਗੇ ਨਾ ਵੀ ਮੈਂ ਵਿਹਨਾ ਅੱਜ ਵੀ ਮੇਰੇ ਅੰਦਰ ਮਾੜਾ ਫੁਰਨਾ ਬਣਦਾ, ਕਿਉਂ ਫਿਰ ਕਰਤਾ ਪੁਰਖ ਬੰਦਾ ਹੀ ਉਹ ਸਾਹਮਣੇ ਖਿਲਾਰ ਦਿੰਦਾ ਅਤੇ ਵੇਖ ਕੇ ਫੁਰਨਾ ਪੈਦਾ ਹੋ ਜਾਂਦਾ। ਫਿਰ ਇਨਸਾਨ ਉਸ ਵਕਤ ਉਹ ਚੀਜ਼ ਨੂੰ ਸਮਝਦਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਬਸ ਬ੍ਰਹਮ ਦੇ ਗਿਆਨ ਰੱਖਣ ਵਾਲੇ ਦੇ ਅੰਦਰ ਨਿਰਮਲ ਮੰਤ ਹੈ, ਉਹਦਾ ਮਤਾ ਨਿਰਮਲ ਹੈ, ਅਤੇ ਫਿਰ ਉਹਦੀ ਵਿਚਾਰ ਨਿਰਮਲਤਾ ਹੀ ਸਹਿਤ ਹੈ। ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਇੱਕ ਤਾਂ ਇਹ ਹੈ ਨਾ ਬ੍ਰਹਮ ਗਿਆਨੀ ਜਿਹਨੂੰ ਆਪ ਕੀਤਾ, ਇੱਕ ਉਹ ਬ੍ਰਹਮ ਗਿਆਨੀ ਜਿਹਨੇ ਜਿਹੜਾ ਆਪ ਬਣਿਆ ਅਤੇ ਪਰਮੇਸ਼ਰ ਨੇ ਬਣਾਇਆ, ਉਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਅੰਤਰ ਹੈ, ਬਹੁਤ ਅੰਤਰ ਹੈ। ਇੱਥੋਂ ਤੱਕ ਕਿ ਜਿਹੜਾ ਬਣਿਆ ਹੋਇਆ ਹੋਵੇਗਾ ਆਪਣੇ ਆਪ ਦੇ ਵਿੱਚ, ਉਹ ਆਪਣੇ ਡੇਰੇ ਦੇ ਵਿੱਚ ਵੀ ਚਾਰ ਬੰਦਿਆਂ ਦੇ ਨਾਲ ਵੀ ਈਰਖਾ ਤੋਂ ਗੁਰੇਜ਼ ਨਹੀਂ ਕਰ ਸਕਦਾ, ਅਤੇ ਜਿਹੜਾ ਕਰਤੇ ਪੁਰਖ ਨੇ ਬਣਾਇਆ ਹੋਏਗਾ ਸਾਰੀ ਦੁਨੀਆ ਨਿੰਦਾ 'ਤੇ ਆ ਜਾਏ ਅਤੇ ਉਹ ਫਿਰ ਵੀ ਸਿਜਦਾ ਕਰਦਾ, ਫਿਰ ਵੀ ਝੁਕਣ ਲੱਗ ਪੈਂਦਾ। ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਜੀਵਨ ਦਾ ਆਧਾਰ ਹੈ ਕਿ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਹੁੰਦਾ ਹੀ ਉਹ ਹੈ ਜਿਹਨੂੰ ਉਹ ਆਪ ਕਰ ਦੇਵੇ, ਜਿਹਨੂੰ ਆਪ, ਕਿਉਂਕਿ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਨਿਰੰਕਾਰ ਨੇ ਆਪਣੇ ਸੇਵਕਾਂ ਨੂੰ ਜਿਹਨੂੰ ਆਪ ਸਵਾਰਨਾ ਹੋਵੇ, ਜਿਹਨੂੰ ਉਹ ਆਪ ਕਿਰਪਾ ਕਰਕੇ ਤਰਸ ਕਰਨਾ ਹੋਵੇ। ਜੀ ਸਵਾਰਨ ਦੀ ਗੱਲ ਹੈ ਨਾ, ਜਿਹਨੂੰ ਸਵਾਰਨਾ ਹੋਵੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਭਾਈ ਕਨ੍ਹਈਆ ਸਾਹਿਬ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੋਲ ਪਹਿਲੀ ਵਾਰੀ ਆਏ ਨਾ ਭਾਈ ਕਨ੍ਹਈਆ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ, ਅਤੇ ਹੁਣ ਮਹਾਰਾਜ ਨੇ ਉਹਨਾਂ ਨੂੰ ਸਵਾਰਨਾ ਸੀ, ਕਿਉਂਕਿ ਉਹਨਾਂ ਨੇ ਬੜੇ ਧੱਕੇ ਖਾਧੇ ਸੀ ਵਿਚਾਰਿਆਂ ਨੇ, ਜੰਗਲਾਂ ਵਿੱਚ ਗਏ, ਇੱਥੋਂ ਤੱਕ ਬੇਲਿਆਂ ਵਿੱਚ ਗਏ, ਪਤਾ ਨਹੀਂ ਕਿੱਥੇ ਕਿੱਥੇ ਗਏ। ਅਤੇ ਭਾਈ ਕਨ੍ਹਈਆ ਜੀ ਦਾ ਇੱਕ ਵਾਰੀ ਜੀਵਨ ਪੜ੍ਹਨ ਦਾ ਸਮਾਂ ਮਿਲਿਆ। ਗੁਰਮੁਖੋ ਚਾਰ ਭਰਾ ਸਨ ਅਤੇ ਚਾਰ ਭਰਾਵਾਂ ਦੇ ਵਿੱਚੋਂ ਬਾਕੀ ਸਾਰੇ ਬੜੇ ਚਤੁਰ ਅਤੇ ਵਪਾਰ ਦੇ ਵਿੱਚ, ਕਿਉਂਕਿ ਪਿਤਾ ਜੀ ਉਹਨਾਂ ਦੇ ਜਿਹੜੇ ਪਿਤਾ ਸੀ ਉਹ ਸਰਕਾਰੀ ਫੌਜਾਂ ਦੇ ਵਿੱਚ ਅਨਾਜ ਵੰਡਦੇ ਸੀ। ਅਨਾਜ ਜਿਵੇਂ ਮੰਨ ਲਓ ਕਿ ਇਹ ਫੌਜ ਦੀ ਕਾਣਵਾਈ ਕਿਤੇ ਹੋਰ ਜਾਣੀ ਅਤੇ ਉਹ ਫੌਜ ਦਾ ਅਨਾਜ ਦਾ ਪ੍ਰਬੰਧ ਕਰਦੇ ਸੀ। ਅਮੀਰੀ ਬਹੁਤ ਸੀ ਘਰ ਵਿੱਚ, ਪਰ ਕੀ ਕਰਨਾ, ਘਰ ਤੋਂ ਬਾਹਰ ਆਣ ਕੇ ਜਿਹੜੇ ਗਰੀਬ ਵੇਖਣੇ ਵੀ ਲੋਕ ਸਿਰ 'ਤੇ ਪੰਡਾਂ ਚੁੱਕ ਕੇ, ਉਸ ਵੇਲੇ ਅਮੀਰ ਤਬਕਾ ਜਿਹੜਾ ਸੀ ਗਰੀਬ ਦੇ ਉੱਪਰ ਜ਼ੁਲਮ ਕਰਕੇ ਕੀ ਕਰਦੇ ਸੀ ਕਿ ਪਿੰਡ ਤੋਂ ਬਾਰ ਬਾਰ ਸਾਧਨਾਂ ਦੇ ਉੱਪਰੋਂ ਸਮਾਨ ਲੈ ਆਉਣਾ, ਕੋਈ ਗਰੀਬ ਖੜਾਉਣਾ ਅਤੇ ਉਹਦੇ ਸਿਰ 'ਤੇ ਪੰਡ ਰੱਖ ਦੇਣੀ, ਥੋੜ੍ਹੇ ਜਿਹੇ ਦਾਣੇ ਦੇ ਕੇ ਘਰ ਨੂੰ ਤੋਰ ਦੇਣਾ, ਪੰਡ ਚੁੱਕ ਕੇ ਘਰ ਪਹੁੰਚਾਇਆ ਸਾਡੀ ਉਹਦੇ ਵੰਡੇ ਦੇ ਕੁਝ ਦਾਣੇ। ਬਜ਼ੁਰਗ ਵੀ ਚਪੇਟ ਵਿੱਚ ਆਉਂਦੇ ਸੀ, ਪਰ ਭਾਈ ਕਨ੍ਹਈਆ ਸਾਹਿਬ ਨੇ ਪਿੰਡ ਤੋਂ ਬਾਰ ਬਾਰ ਆਣ ਕੇ ਖਲੋ ਜਾਣਾ ਬਹੁਤ ਦੂਰੀ 'ਤੇ, ਕੋਈ ਬਜ਼ੁਰਗ ਵੇਖਣਾ ਦੀ ਪੰਡ ਸਿਰ 'ਤੇ ਰੱਖ ਲੈਣੀ, ਬਾਬਾ ਜੀ ਪਿੰਡ ਜਾ ਕੇ ਇਹਨਾਂ ਦੱਸਿਓ ਵੀ ਪੰਡ ਕੌਣ ਲਿਆਇਆ, ਪਿੰਡ ਨੇੜੇ ਆਉਣਾ ਅਤੇ ਫਿਰ ਬਜ਼ੁਰਗ ਦੇ ਸਿਰ 'ਤੇ ਪੰਡ ਰੱਖ ਦੇਣੀ ਅਤੇ ਫਿਰ ਦੂਸਰੇ ਤੋਂ ਲੈਣ ਚਲੇ ਜਾਣਾ। ਮਾਂ ਨੇ ਕਿਹਾ ਪੁੱਤਰਾ ਤੂੰ ਸਾਡੀ ਪੱਤ ਰੋਲਦਾ ਪਿਆ ਹੈ, ਤੂੰ ਕਮਲਾ ਹੈ, ਤੇਰੇ ਬੇਸ਼ਕੀਮਤੀ ਕੱਪੜੇ ਵੇਖ ਕਿੰਨੇ ਪਏ ਨੇ ਘਰ ਦੇ ਵਿੱਚ, ਪਰ ਤੂੰ ਫਕੀਰ ਬਣ ਕੇ ਰਹਿੰਦਾ, ਕਮੀ ਹੈ ਕੋਈ ਲੋਕਾਂ ਦੇ, ਵੇਖ ਜਾ ਕੇ ਅਸੀਂ ਲੋਕਾਂ ਦੇ ਘਰ ਭਰ ਦਿੱਤੇ, ਤੇਰਾ ਆਪਣਾ ਘਰ ਕਿੰਨਾ ਕੁ ਅਮੀਰ ਹੈ, ਧਿਆਨ ਕਿਉਂ ਨਹੀਂ ਦਿੰਦਾ, ਬਹੁਤ ਮਾਇਆ ਜਿੰਨੀ ਖਰਚੇਗਾ ਮੁੱਕੇਗੀ ਨਹੀਂ, ਪਰ ਤੂੰ ਕਮਲਾ ਬਣ ਕੇ ਕਿਉਂ ਫਿਰਦਾ। ਭਾਈ ਕਨ੍ਹਈਆ ਸਾਹਿਬ ਨੇ ਇੱਕੋ ਗੱਲ ਆਖੀ ਸੀ, ਮਾਂ ਲੋਕਾਂ ਨੂੰ ਕਹਿ ਦੇ ਵੀ ਤੇਰੇ ਚਾਰ ਪੁੱਤਰਾਂ ਦੀ ਜਗ੍ਹਾ 'ਤੇ ਤਿੰਨ ਪੁੱਤਰ ਨੇ, ਬਸ ਇੱਕ ਕਮਲਾ ਜੰਮ ਪਿਆ, ਬਸ ਇਹੀ ਕਹਿ ਦੇ। ਫਕੀਰੀ ਇੰਨੀ ਕੁ ਅੰਦਰ ਆਈ, ਘਰ ਛੱਡ ਦਿੱਤਾ, ਜੰਗਲਾਂ ਦੇ ਵਿੱਚ ਘੁੰਮੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਨੰਦਪੁਰ ਸਾਹਿਬ ਵਿਖੇ ਜਾਣਕਾਰੀ ਮਿਲੀ, ਚਲੇ ਗਏ ਮਹਾਰਾਜ ਦੇ ਕੋਲ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗਏ,
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਕੀ ਲੈਣ ਆਇਓ, ਇੱਥੇ ਕੀ ਚਾਹੀਦਾ ਤੁਹਾਨੂੰ? ਮਹਾਰਾਜ ਜੀ, ਜੀਵਨ ਦਾ ਆਸ਼ਾ ਚਾਹੀਦਾ, ਬ੍ਰਹਮ ਦਾ ਗਿਆਨ ਚਾਹੀਦਾ। ਸਤਿਗੁਰੂ ਕਹਿੰਦੇ ਇੱਥੋਂ ਨਹੀਂ ਮਿਲਣਾ, ਚਲੇ ਜਾਓ ਇੱਥੋਂ, ਇੱਥੋਂ ਨਹੀਂ ਮਿਲਣਾ ਹੈ ਮਹਾਰਾਜ, ਇੱਥੋਂ ਬਗੈਰ ਹੋਰ ਫਿਰ ਮੈਂ ਜਾਣਾ ਵੀ ਨਹੀਂ ਕਿਤੇ, ਜੇ ਇੱਥੋਂ ਨਾ ਮਿਲਿਆ ਤਾਂ ਫਿਰ ਕਿਤੋਂ ਨਹੀਂ ਮਿਲਣਾ। ਸਤਿਗੁਰੂ ਕਹਿੰਦੇ ਫਿਰ ਇੱਦਾਂ ਕਰੋ, ਸੇਵਾ ਕਰੋ। ਮਹਾਰਾਜ ਨੇ ਸੇਵਾ ਵਿੱਚ ਲਾ ਦਿੱਤਾ ਕਿ ਪਾਣੀ ਦੇ ਘੜੇ ਭਰ ਕੇ ਲਿਆਉਣੇ ਨੇ ਸੰਗਤ ਵਾਸਤੇ ਸਾਰਾ ਇੱਕ ਦਿਨ। ਸਤਿਗੁਰੂ ਜੀ ਨੇ ਵੇਖਿਆ ਵੀ ਪਰਖ ਕੇ ਤਾਂ ਵੇਖੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਪਾਣੀ ਦੇ ਘੜੇ ਭਰ ਕੇ ਲਿਆਓ, ਸਾਨੂੰ ਜ਼ਰੂਰਤ ਹੈ। ਇਤਿਹਾਸ ਕਹਿੰਦਾ ਵੀ ਥੋੜ੍ਹੀ ਜਿਹੀ ਦੂਰੀ 'ਤੇ ਖੂਹ ਸੀ, ਉਹਦੇ ਵਿੱਚੋਂ ਘੜਾ ਭਰ ਕੇ ਲਿਆਉਣਾ ਅਤੇ ਘੜਾ ਭਰ ਕੇ ਜਦੋਂ ਸਤਿਗੁਰੂ ਕੋਲ ਆਉਣਾ ਤਾਂ ਮਹਾਰਾਜ ਜੀ ਨੇ ਕਹਿਣਾ, ਮਹਾਰਾਜ ਜੀ ਨੇ ਆਪਣੇ ਚਰਨਾਂ 'ਤੇ ਡੋਲ ਲੈਣਾ, ਕਹਿਣਾ ਫਿਰ ਭਰ ਕੇ ਲਿਆ। 101 ਘੜਾ ਭਰ ਕੇ ਲਿਆਂਦਾ ਗੁਰਮੁਖੋ, ਜਦੋਂ 101 ਨੰਬਰ ਘੜਾ ਭਰ ਕੇ ਲਿਆਂਦਾ, ਸਤਿਗੁਰੂ ਸਾਹਿਬ ਜੀ ਨੇ ਉਹ ਹੱਥ ਵਿੱਚ ਫੜਿਆ ਹੋਇਆ ਘੜਾ ਜਦੋਂ ਆਪਣੇ ਚਰਨਾਂ 'ਤੇ ਡੋਲਣ ਲੱਗੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਘਨੱਈਏ ਦੇ ਚਿਹਰੇ ਵਾਲੇ ਪਾਸੇ ਵੇਖਿਆ, ਖੇੜਾ ਹੈ। ਮਹਾਰਾਜ ਨੇ ਘੜਾ ਚਰਨਾਂ 'ਤੇ ਡੋਲ ਕੇ ਅਤੇ ਜਦੋਂ ਦੂਜੀ ਵਾਰੀ ਭਾਈ ਘਨੱਈਏ ਨੇ ਹੱਥ ਕੀਤਾ ਨਾ, ਘੜਾ ਪਾਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਨੌਵੇਂ ਸਰੂਪ ਨੇ ਭਾਈ ਘਨੱਈਏ ਦਾ ਹੱਥ ਫੜ ਲਿਆ। ਪਤਾ ਨਹੀਂ ਸੀ ਵੀ ਇਹ ਜੁਗੋ ਜੁਗ ਅਟਲ ਸਤਿਗੁਰੂ ਨੇ ਜਿਹੜਾ ਹੱਥ ਫੜਿਆ ਹੈ ਨਾ, ਹੁਣ ਛੁੱਟਣ ਵਾਲਾ ਨਹੀਂ ਸੀ। ਮਹਾਰਾਜ ਜੀ ਨੇ ਬਾਂਹ ਫੜ ਕੇ ਕਹੇ, ਭਾਈ ਘਨੱਈਆ ਤੂੰ ਅੱਕਦਾ ਨਹੀਂ, ਤੇਰੇ ਮਨ ਵਿੱਚ ਦੁੱਖ ਨਹੀਂ ਲੱਗਾ ਵੀ ਤੂੰ 101 ਘੜਾ ਭਰ ਕੇ ਲਿਆ ਅਤੇ ਅਸੀਂ ਵੈਸੇ ਹੀ ਰੋੜ ਦਿੱਤਾ? ਤੂੰ ਇੱਕ ਵਾਰੀ ਨਹੀਂ ਤਰਕ ਕੀਤਾ ਵੀ ਸਤਿਗੁਰੂ ਮੈਂ ਇੰਨੀ ਦੂਰੋਂ ਭਰ ਕੇ ਲਿਆਉਣਾ ਅਤੇ ਤੁਸੀਂ ਇਹਦਾ ਕਰਦੇ ਕੀ ਹੋ? ਆਖਿਆ, ਮਹਾਰਾਜ ਜਦੋਂ ਕਿਸੇ ਨੂੰ ਸਮਰਪਿਤ ਹੋ ਜਾਈਏ ਤਾਂ ਫਿਰ ਤਰਕਵਾਦੀ ਬਿਰਤੀ ਨਹੀਂ ਰੱਖ ਕੇ ਆਈਦੀ। ਮਹਾਰਾਜ ਇੱਥੇ ਤੁਸੀਂ 101 ਕੀ ਸਾਰੀ ਉਮਰ ਵੀ ਚਰਨਾਂ 'ਤੇ ਘੜੇ ਦਾ ਪਾਣੀ ਡੋਲੀ ਜਾਓਗੀ ਤਾਂ ਮੈਂ ਉਹਦੇ ਵਾਸਤੇ ਵੀ ਤਿਆਰ ਹਾਂ। ਅਤੇ ਸਤਿਗੁਰੂ ਸਾਹਿਬ ਨੇ 3 ਵਾਰੀ ਬਚਨ ਕਿਹਾ ਸੀ ਭਾਈ ਘਨੱਈਆ ਨੂੰ। ਸਤਿਗੁਰੂ ਜੀ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ, ਨਿਹਾਲ ਨਿਹਾਲ ਨਿਹਾਲ 3 ਵਾਰੀ ਆਖਿਆ ਸੀ। ਅਤੇ ਉਹੀ ਭਾਈ ਘਨੱਈਏ ਦਾ ਜੀਵਨ ਦੇ ਵਿੱਚ ਇਤਿਹਾਸ ਦੇ ਵਿੱਚ ਨਾਮ ਅਸੀਂ ਪੜ੍ਹਦੇ ਹਾਂ ਕਿ ਜਿੱਥੇ ਵੈਰ ਵਿਰੋਧ ਸਾਰਾ ਕੁਝ ਹੀ ਅੰਦਰੋਂ ਖਤਮ ਹੋ ਗਿਆ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਜਿਹਨੂੰ ਖੁਦ ਨਿਰੰਕਾਰ ਬ੍ਰਹਮ ਗਿਆਨੀ ਕਰਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿ ਲੈਣਗੇ ਫਿਰ ਉਹਦੀ ਬ੍ਰਹਮ ਗਿਆਨਤਾ ਜੀਵਨ ਦਾ ਸ਼ਿਖਰ ਵੇਖਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਦਾਤ ਦਿੱਤੀ ਸੀ ਭਾਈ ਘਨੱਈਏ ਨੂੰ ਬ੍ਰਹਮ ਗਿਆਨੀ ਹੋਣ ਦੀ, ਅਤੇ ਉਹ ਬ੍ਰਹਮ ਗਿਆਨੀ ਦੀ ਅਵਸਥਾ ਵੀ ਇੰਨੀ, ਜੇ ਕੋਈ ਹੀਰਾ ਦੇ ਕੇ ਜਾਂਦਾ ਬੇਸ਼ਕੀਮਤੀ ਅਤੇ ਉਹਨੂੰ ਨਦੀ 'ਚ ਸੁੱਟ ਦਿੰਦੇ, ਜੇ ਮੌਕਾ ਮਿਲਦਾ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਦਾ। ਇਹ ਸ਼ਿਖਰ ਹੈ ਨਾ ਬ੍ਰਹਮ ਦਾ। ਇੱਕ ਵਾਰ ਸੰਤ ਗਿਆਨੀ ਮਸਕੀਨ ਸਿੰਘ ਜੀ ਹੋਣਾ ਜ਼ਿਕਰ ਕੀਤਾ, ਕਹਿੰਦੇ ਵੀ ਮੇਰੀ ਨਾਮ ਜਦਗੀ ਦੀ ਸਲਾਹ ਚੱਲ ਰਹੀ ਸੀ ਵੀ ਰਾਸ਼ਟਰੀ ਸੰਤ ਦਾ ਅਵਾਰਡ ਦੇ ਦਈਏ, ਵੀ ਰਾਸ਼ਟਰੀ ਸੰਤ ਜਥੇਬੰਦੀਆਂ ਇਕੱਠੀਆਂ ਹੋਈਆਂ, ਕੁਝ ਹੋਰ ਕਹਿੰਦੇ ਉਦਾਸੀ ਸੰਪਰਦਾਇ ਜਿਨ੍ਹਾਂ ਤੋਂ ਪੜ੍ਹੇ ਆਸੇ ਪਾਸਿਓ, ਉਹ ਕਹਿੰਦੇ ਵੀ ਉਹਨਾਂ ਫੈਸਲਾ ਕੀਤਾ ਵੀ ਮਸਕੀਨ ਸਾਹਿਬ ਨੂੰ ਰਾਸ਼ਟਰੀ ਸੰਤ ਦਾ ਅਵਾਰਡ ਦਈਏ। ਅਤੇ ਮਸਕੀਨ ਸਾਹਿਬ ਜੀ ਦੇ ਨਾਲ ਸਲਾਹ ਕੀਤੀ, ਜੇ ਕੋਈ ਸਾਡੇ ਵਰਗਾ ਹੁੰਦਾ ਤਾਂ ਉਹਨਾਂ ਕਹਿਣਾ ਵੀ ਚਲੋ ਆਪਣਾ ਕੰਮ ਬਣ ਗਿਆ, ਵੀ ਨਾਲੇ ਆਪਣਾ ਸਨਮਾਨ ਹੋ ਜਾਏਗਾ। ਮਸਕੀਨ ਸਾਹਿਬ ਦੇ ਕੋਲ ਸਲਾਹ ਗਈ ਵੀ ਤੁਹਾਨੂੰ ਰਾਸ਼ਟਰੀ ਸੰਤ ਦਾ ਅਵਾਰਡ ਦੇਣਾ, ਕਹਿਣਗੇ ਤੁਹਾਡਾ ਅਵਾਰਡ ਹੀ ਗਲਤ ਹੈ, ਸੰਤ ਤਾਂ ਕਿਸੇ ਰਾਸ਼ਟਰ ਦਾ ਹੁੰਦਾ ਹੀ ਨਹੀਂ, ਸੰਤ ਕਿਸੇ ਰਾਸ਼ਟਰ ਦਾ ਹੈ ਹੀ ਨਹੀਂ। ਸੰਤ ਵਾਸਤੇ ਕੋਈ ਦੇਸ਼ ਮਾਇਨੇ ਨਹੀਂ ਰੱਖਦਾ, ਸੰਤ ਵਾਸਤੇ ਕੋਈ ਜਾਤ ਬਰਾਦਰੀ ਮਾਇਨੇ ਨਹੀਂ ਰੱਖਦੀ, ਕੋਈ ਧਰਮ ਨਹੀਂ ਮਾਇਨੇ ਰੱਖਦਾ, ਕੋਈ ਫਿਰਕਾ ਨਹੀਂ ਮਾਇਨੇ ਰੱਖਦਾ, ਇਨਸਾਨ ਪਸ਼ੂ ਕੋਈ ਫਰਕ ਨਹੀਂ ਹੈ ਉਹਦੇ ਜੀਵਨ ਵਿੱਚ। ਤੁਸੀਂ ਸੰਤ ਨੂੰ ਰਾਸ਼ਟਰ ਦੇ ਘੇਰੇ ਦੇ ਵਿੱਚ ਲਿਆ ਹੀ ਨਹੀਂ ਸਕਦੇ, ਕਿਉਂਕਿ ਸੰਤ ਜਿਹੜਾ ਹੈ ਉਹ ਇੰਨਾ ਕੁ ਵਿਸ਼ਾਲ ਹੈ ਜਿੰਨਾ ਖੁਦਾ ਵਿਸ਼ਾਲ ਹੈ, ਜਿੰਨਾ ਨਿਰੰਕਾਰ ਵਿਸ਼ਾਲ ਹੈ। ਇੱਥੇ ਫਿਰ ਪਾਤਸ਼ਾਹ ਮਹਾਰਾਜ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਮਹਾਰਾਜ ਜੀ ਕਹਿੰਦੇ ਉਹਦਾ ਪ੍ਰਤਾਪ ਬਹੁਤ ਵੱਡਾ ਹੈ, ਉਹਦਾ ਜਿਹੜਾ ਪ੍ਰਤਾਪ ਹੈ ਨਾ, ਮਹਾਰਾਜ ਜੀ ਕਹਿੰਦੇ ਬਹੁਤ ਵੱਡਾ ਹੈ, ਉਹਦਾ ਪ੍ਰਭਾਵ ਬਹੁਤ ਹੈ, ਉਹਦੀ ਸੁਰਤ ਬਹੁਤ ਵੱਡੀ ਹੈ। ਇੱਕ ਵਾਰ ਮਾਲਵੇ ਦੇ ਇੱਕ ਨਗਰ ਦੇ ਵਿੱਚ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ
ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੇ ਨਾਲ ਸੰਬੰਧਿਤ ਜ਼ਿਕਰ ਹੈ ਇੱਕ ਵਾਰ। ਜਿਸ ਵਕਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਹੈ, ਇੱਕ ਨਗਰ ਦੇ ਵਿੱਚ 3 ਦਿਨਾਂ ਸਮਾਗਮ ਰੱਖਿਆ, ਗੁਰਬਾਣੀ ਕੀਰਤਨ ਹੋਇਆ, 4th ਦਿਨ ਜਿਹੜਾ ਸੀ ਉਹ ਅੰਮ੍ਰਿਤ ਸੰਚਾਰ ਸੀ। 4th ਦਿਨ ਦਾ ਸ਼ਾਮ ਦਾ ਸਮਾਗਮ ਅਤੇ 3rd ਦਿਨ ਦਾ ਸਮਾਗਮ ਸੀ ਅਤੇ 4th ਦਿਨ ਅੰਮ੍ਰਿਤ ਸੰਚਾਰ ਹੋਣਾ ਸੀ। ਅਤੇ ਜਦੋਂ ਮਹਾਂਪੁਰਖਾਂ ਨੇ 3rd ਦਿਨ ਕਥਾ ਕੀਤੀ, ਪਹਿਲਾਂ ਵਿਦਿਆਰਥੀ ਕਥਾ ਕਰਦੇ ਰਹੇ, ਜਦੋਂ 4th ਦਿਨ 3rd ਦਿਨ ਸ਼ਾਮ ਨੂੰ ਆਪ ਆਏ, ਉਹਨਾਂ ਦੱਸਿਆ ਕਹਿੰਦੇ ਵੀ ਮਹਾਂਪੁਰਖੋ ਵੀ 5-7 ਸਰੀਰ ਹੀ ਹੋਏ ਅੰਮ੍ਰਿਤ ਛਕਣ ਵਾਲੇ, ਵੀ ਪਤਾ ਨਹੀਂ। ਵੀ ਕਹਿੰਦੇ ਫਿਰ ਪ੍ਰਚਾਰ ਨਹੀਂ ਚੰਗ ਠੀਕ ਕੀਤਾ ਹੋਣਾ ਤੁਸੀਂ। ਕਹਿੰਦੇ ਜੀ ਪ੍ਰਚਾਰ ਤਾਂ ਅਸੀਂ ਹੁਣ ਜਿਵੇਂ ਤੁਸੀਂ ਪੜ੍ਹਾਇਆ ਸੀ ਤਾਂ ਉਵੇਂ ਹੀ ਕਰਨਾ ਸੀ, ਕੀਰਤਨ ਵੀ ਹੋਇਆ, ਅਨਾਊਂਸਮੈਂਟਾਂ ਵੀ ਕੀਤੀਆਂ। ਕਹਿੰਦੇ ਚਲੋ ਜੋ ਮਹਾਰਾਜ ਜੀ ਨੂੰ ਮਨਜ਼ੂਰ। ਸ਼ਾਮ ਦਾ ਸਮਾਂ ਜਦੋਂ ਆਖਰੀ ਦੀਵਾਨ ਸੀ, ਸਵੇਰੇ ਅੰਮ੍ਰਿਤ ਸੰਚਾਰ ਹੋਣਾ ਸੀ, ਪੁੱਛਿਆ ਵੀ ਕਿੰਨੇ ਕੁ ਸਿੰਘ ਹੋ ਗਏ। ਕਹਿੰਦੇ ਜੀ ਉਹਨੇ ਕਿਹਾ ਵੀ ਸਿੰਘ ਕਥਾ ਤੋਂ ਬਾਅਦ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਤਰਸ ਹੋਇਆ ਹੈ ਤੁਹਾਡੇ ਨਗਰ 'ਤੇ ਅਤੇ ਅੰਮ੍ਰਿਤ ਦੀ ਦਾਤ ਤੁਹਾਡੇ ਨਗਰ ਵਿੱਚ ਤਿਆਰ ਹੋਣੀ ਹੈ, ਅਤੇ ਵੱਧ ਤੋਂ ਵੱਧ ਅੰਮ੍ਰਿਤ ਛਕੋ ਅਤੇ ਆਪਣੇ ਨਾਮ ਲਿਖਾਓ, ਜੇ ਨਹੀਂ ਛਕਣਾ ਤਾਂ ਫਿਰ ਸਾਰੇ ਮਰ ਜਾਓ। ਜੇ ਗੁਰੂ ਤੋਂ ਬਗੈਰ ਜਿਉਣਾ ਤਾਂ ਫਿਰ ਮਰੇ ਚੰਗੇ। ਕਹਿੰਦੇ ਨੇ ਉਸ ਵਕਤ ਇਤਿਹਾਸ ਦਾ ਉਹ ਅੰਮ੍ਰਿਤ ਸੰਚਾਰ ਅੱਜ ਵੀ ਨੋਟ ਕੀਤਾ ਗਿਆ। ਕਹਿਣ ਲੱਗੇ ਨਗਰ ਵਿੱਚੋਂ ਕੋਈ ਵਿਰਲਾ ਵਾਂਝਾ ਰਹਿ ਗਿਆ ਸੀ, ਸਵੇਰੇ ਸਾਰੇ ਤਿਆਰ ਹੋ ਗਏ ਸੀ ਜਿਹੜੇ ਸਮਾਗਮ ਦੇ ਵਿੱਚ ਆਣ ਕੇ। ਅਤੇ ਸੰਤ ਗਿਆਨੀ ਕਰਤਾਰ ਸਿੰਘ ਹੋਣਾਂ ਨੂੰ ਪੁੱਛਿਆ ਵੀ ਤੁਸੀਂ ਇਹ ਬਚਨ 'ਤੇ ਕੋਈ ਜਿਹੜਾ ਹੈ ਉਹ ਦੱਸੋ ਵੀ ਇਹ ਬਚਨ ਵਰਤਿਆ ਕਿਵੇਂ। ਕਹਿਣ ਲੱਗੇ ਅਸਲ ਦੇ ਵਿੱਚ ਕੀ ਹੈ ਵੀ ਗੋਲੀ ਕੋਈ ਹੱਥ ਨਾਲ ਫੜ ਕੇ ਚਲਾਏ ਅਤੇ ਕਿਸੇ ਦਾ ਸਿਰ ਤੱਕ ਵੀ ਨਹੀਂ ਪਾੜ ਸਕਦੀ, ਅਤੇ ਜੇ ਕੋਈ ਬੰਦੂਕ 'ਚ ਪਾ ਕੇ ਚਲਾਏ ਤਾਂ ਅਗਲੇ ਨੂੰ ਖਤਮ ਕਰਕੇ ਰੱਖ ਦਿੰਦੀ ਹੈ। ਮਹਾਰਾਜ ਕਹਿਣ ਲੱਗੇ ਸੰਤ ਕੋਲ ਉਹ ਬੰਦੂਕ ਹੈ ਜਿਸ ਬੰਦੂਕ ਦੇ ਵਿੱਚ ਉਹ ਗੁਰੂ ਦਾ ਬਚਨ ਪਾ ਕੇ ਹਰੇਕ ਦੇ ਹਿਰਦੇ ਨੂੰ ਵਿੰਨ ਸਕਦਾ ਹੈ। ਜੀਵਨ ਦੇ ਵਿੱਚ ਇੱਕ ਸੰਤ ਦੀ ਜਿਹੜੀ ਬਿਰਤੀ ਹੈ, ਸੰਤ ਦੇ ਕੋਲ ਉਹ ਤਾਕਤ ਹੈ, ਸਮਰੱਥਾ ਹੈ, ਉਹਦੇ ਮੁੱਖ ਦੁਆਰਾ ਬੋਲਿਆ ਗਿਆ ਬਚਨ ਹਰੇਕ ਦੇ ਅੰਦਰ ਨੂੰ ਵਿੰਨ ਕੇ ਤੁਰਿਆ ਜਾਂਦਾ ਹੈ, ਪਿੱਛੇ ਨਹੀਂ ਹਟਿਆ ਜਾ ਸਕਦਾ। ਅੱਗੇ ਫਿਰ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਪ੍ਰਤਾਪ ਬਹੁਤ ਵੱਡਾ ਹੈ। ਫਿਰ ਸਤਿਗੁਰੂ ਮਹਾਰਾਜ ਕਹਿਣਗੇ ਪ੍ਰਭਾਵ ਵੱਡਾ ਹੋਣ ਕਰਕੇ ਬ੍ਰਹਮ ਗਿਆਨੀ ਘਰ ਦਰਸ ਵਡਭਾਗੀ ਪਾਈ ਹੈ। ਸਤਿਗੁਰੂ ਜੀ ਕਹਿੰਦੇ ਵੱਡੇ ਭਾਗਾਂ ਸਹਿਤ ਹੀ ਕਿਸੇ ਬ੍ਰਹਮ ਗਿਆਨੀ ਦਾ ਦਰਸ਼ਨ ਕੀਤਾ ਜਾ ਸਕਦਾ ਹੈ, ਕਿਸੇ ਗੁਰਮੁਖ ਰੂਹ ਦੇ ਦੀਦਾਰ ਵੱਡੇ ਭਾਗਾਂ ਦੁਆਰਾ ਕੀਤੇ ਜਾ ਸਕਦੇ ਆ, ਨਹੀਂ ਤਾਂ ਨਹੀਂ। ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਯਤਨ ਕਰ ਲਓ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਕਿਸੇ ਵਕਤ ਕੋਈ ਗੁਰਮੁਖ ਰੂਹ ਵਾਲੇ ਪਾਸੇ ਤੁਰਦੇ ਵੀ ਹਾਂ ਅਤੇ ਉੱਥੇ ਪਹੁੰਚਿਆ ਨਹੀਂ ਜਾਂਦਾ। ਪਰ ਜਿੱਦਣ ਸਤਿਗੁਰੂ ਕਹਿੰਦੇ ਵੱਡੇ ਭਾਗ ਹੋਣ, ਅਤੇ ਫਿਰ ਉਸ ਦਿਨ ਕੋਈ ਗੁਰਮੁਖ ਰੂਹ ਜਿਹੜੀ ਹੈ ਉਹ ਜੀਵਨ ਦੇ ਵਿੱਚ ਇਹੋ ਜਿਹਾ ਸਮਾਂ ਪ੍ਰਗਟ ਕਰਦੀ, ਇਹੋ ਜਿਹਾ ਜੀਵਨ ਨੂੰ ਤਬਦੀਲ ਕਰਦੀ ਹੈ ਕਿ ਇਨਸਾਨ ਆਪਣਾ ਸਾਰਾ ਕੁਝ ਹੀ ਭੁੱਲ ਕੇ ਰੱਬ ਵਾਲੇ ਪਾਸੇ ਸਮਰਪਿਤ ਹੋ ਜਾਂਦਾ। ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਨਿਰਣਾ ਕਿ ਬ੍ਰਹਮ ਗਿਆਨੀ ਕਾ ਦਰਸ ਵਡਭਾਗੀ ਪਾਈ ਹੈ। ਮਾਤਾ ਗੁਜਰੀ ਜੀ ਨੇ ਇੱਕ ਵਾਰੀ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਹੁਣ ਵੇਖੋ ਮਾਤਾ ਗੁਜਰੀ ਜੀ ਕਿੰਨੇ ਵੱਡੇ ਧਰਮਾਤਮਾ ਨੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ, ਅਤੇ ਉਹਨਾਂ ਨੇ ਇੱਕੋ ਗੱਲ ਆਖੀ ਜਦੋਂ ਇਹ ਪੰਕਤੀ ਆਈ ਨਾ, ਅਤੇ ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁੱਖ ਆਖਿਆ ਸੀ ਪਾਤਸ਼ਾਹ ਕਿਸੇ ਪੂਰਨ ਸੰਤ ਪੁਰਖ ਦੇ ਦੀਦਾਰ ਕਰਾ ਦਿਓ। ਹੈ ਕੋਈ ਸੰਤ ਗੁਰਮੁਖ? ਵੱਡੇ ਭਾਗਾਂ ਸਹਿਤ ਉਹਦੇ ਦੀਦਾਰਾਂ ਦੀ ਦਾਤ ਮਿਲਦੀ ਹੈ, ਅਤੇ ਕਿਰਪਾ ਕਰ ਦਿਓ ਤੁਹਾਡੇ ਹੁੰਦਿਆਂ ਵੱਡੇ ਭਾਗ ਨਾ ਹੋਣ, ਅਤੇ ਫਿਰ ਕੋਈ ਐਸੇ ਗੁਰਮੁਖ ਦੇ ਦਰਸ਼ਨ ਕਰਾਓ। ਅਤੇ ਉਸ ਵੇਲੇ ਇੱਕ ਗੱਲ ਆਖੀ ਸੀ ਸਤਿਗੁਰੂ ਜੀ ਨੇ, ਕਹਿੰਦੇ ਮਾਤਾ ਜੀ ਕਿ ਜੀਵਨ ਦੇ ਵਿੱਚ ਤੁਸੀਂ ਆਸ ਰੱਖੋ ਬ੍ਰਹਮ ਦਾ ਗਿਆਨ ਰੱਖਣ ਵਾਲਾ ਤੁਹਾਡੇ ਸਾਹਮਣੇ ਹੋਵੇਗਾ, ਪਰ ਐਡੀ ਛੇਤੀ ਪਛਾਣ ਨਹੀਂ ਹੁੰਦੀ, ਤੁਹਾਡੇ ਸਾਹਮਣੇ ਹੋਵੇਗਾ। ਅਤੇ ਅਗਲਾ ਹੀ ਦਿਨ ਚੜ੍ਹਿਆ ਅਤੇ ਬਾਬਾ ਰਾਮ ਕੋਇਰ ਜੀ, ਭਾਈ ਗੁਰਬਖਸ਼ ਸਿੰਘ ਜੀ, ਬਾਬਾ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ, ਉਸ ਵੇਲੇ ਅਗਲੇ ਦਿਨ ਹੀ
ਸਤਿਗੁਰੂ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਗਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਜਾ ਕੇ ਬੈਠੇ ਅਤੇ ਮਹਾਰਾਜ ਜੀ ਨੇ ਜੋ ਇਸ਼ਾਰਾ ਸੀ ਸਮਝ ਗਏ ਅਤੇ ਉਸ ਵਕਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਮਾਣ ਸਤਿਕਾਰ ਕੀਤਾ। ਸਤਿਗੁਰੂ ਜੀ ਕਹਿੰਦੇ ਜੀਓ ਆਇਆਂ ਨੂੰ। ਕਹਿਣ ਲੱਗੇ ਮਹਾਰਾਜ ਆਪ ਜੀ ਨੇ ਆਪੇ ਹੀ ਤਾਂ ਸੱਦਿਆ ਸੀ, ਮਾਤਾ ਜੀ ਨੇ ਆਵਾਜ਼ ਦਿੱਤੀ ਸੀ, ਮਾਤਾ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ। ਮਾਤ ਗੁਜਰੀ ਜੀ ਨੇ ਉਸ ਵਕਤ ਕਹਿੰਦੇ ਸਨ ਕਿ ਬਾਬਾ ਰਾਮ ਕੋਇਰ ਜੀ ਦੇ ਦੀਦਾਰ ਕੀਤੇ, ਅੰਦਰ ਬਿਲਕੁਲ ਦਗ ਦਗ ਹੋ ਚੁੱਕਾ ਸੀ, ਅੰਦਰ ਇੰਨਾ ਕੁ ਭਿੱਜ ਚੁੱਕਾ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਸੰਗਤ ਵਿੱਚ ਕਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਜਿਹੜੀ ਹੈ ਉਹਦੇ ਵਿੱਚ ਅੱਜ ਦੇ ਸਮੇਂ ਵਿੱਚ ਕੋਈ ਬ੍ਰਹਮ ਗਿਆਨੀ ਹੈ ਤਾਂ ਉਹ ਬਾਬਾ ਰਾਮ ਕੋਇਰ। ਜਿੰਨਾ ਚਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ, ਜਿੰਨਾ ਚਿਰ ਤੱਕ ਬਾਬਾ ਰਾਮ ਕੋਇਰ ਜੀ ਚੜ੍ਹਾਈ ਨਹੀਂ ਕੀਤੇ ਉਨਾ ਚਿਰ ਤੱਕ ਉਹਨਾਂ ਦੀਆਂ ਅੱਖਾਂ ਦਾ ਨੀਰ ਨਹੀਂ ਸੀ ਸੁੱਕਾ। ਸੂਰਜ ਪ੍ਰਕਾਸ਼ ਦੇ ਕਰਤਾ ਨੇ ਸਾਰੀਆਂ ਸਾਖੀਆਂ ਬਾਬਾ ਰਾਮ ਕੋਇਰ ਜੀ ਦੀਆਂ ਲਿਖੀਆਂ। ਆਤਮ ਰਸ ਹੈ ਬ੍ਰਹਮ ਗਿਆਨੀ ਦੇ ਅੰਦਰ। ਸਤਿਗੁਰੂ ਜੀ ਫਿਰ ਕਹਿੰਦੇ ਆ ਕਿ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਕਹਿੰਦੇ ਨੇ ਬਲ ਕਰਕੇ, ਤਾਕਤ ਕਰਕੇ, ਗਿਆਨ ਕਰਕੇ, ਸਾਧਨਾ ਕਰਕੇ ਬਲਿਹਾਰ ਜਾਣਾ ਚਾਹੀਦਾ। ਬ੍ਰਹਮ ਗਿਆਨੀ ਕੋ ਖੋਜੈ ਮਹੇਸਰ। ਖੋਜ ਰਹੇ ਹਨ, ਲੱਭ ਰਹੇ ਹਨ ਮਹੇਸ਼ ਮਹੇਸ਼ਵਰ, ਜਿਨ੍ਹਾਂ ਨੇ ਰੱਬ ਨੂੰ ਆਪਣੇ ਉਰ ਵਿੱਚ ਧਾਰਨ ਕਰਨ ਵਾਸਤੇ ਦੇਵਤਾ ਹੀ ਬਿਰਤੀ ਧਾਰਨ ਕਰ ਲਈ, ਉਹ ਵੀ ਲੱਭ ਰਹੇ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਮਹਾਰਾਜ ਜੀ ਕਹਿਣ ਲੱਗੇ।

ਨੇਕੀ ਸੰਗਤ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ, ਕਰੋ ਕਿਰਪਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬ੍ਰਹਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰ ਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਮਾਪਤੀ ਤੋਂ ਬਾਅਦ 8:30 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਬੈਕ ਸਾਈਡ 'ਤੇ ਜਿਹੜਾ ਹਾਲ ਬਣਿਆ ਹੈ ਨਵਾਂ ਹਾਲ, ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰੈਣ ਸਭਾ ਕੀਰਤਨ ਹੋ ਰਿਹਾ ਹੈ ਜੀ। ਸੋ ਜਿਨ੍ਹਾਂ ਸੰਗਤਾਂ ਦੇ ਕੋਲ ਸਮਾਂ ਹੈ, ਸੋ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਦੇ ਪਾਵਨ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸੋ ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹ ਪਹੁੰਚ ਰਹੇ ਨੇ, ਉਹ ਆਪ ਸੰਗਤਾਂ ਨੂੰ 12:15 ਵਜੇ ਤੋਂ ਲੈ ਕੇ 1 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਿਗੁਰਾਂ ਦੇ ਸਾਡੇ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ। ਆਓ, ਹੁਕਮ ਹੋਇਆ ਹੈ ਇੱਕ ਸ਼ਬਦ ਹੋਰ।

ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਡਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ, ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ, ਦੇਖ ਤੇਖ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਗੁਰਨੀਤ ਸਿੰਘ ਦੇ 25ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੇ ਅਸਥਾਨਾਂ 'ਤੇ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ ਦਰ 'ਤੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ, ਕਿਰਪਾਲਤਾ ਕਰਨੀ ਸਤਿਗੁਰੂ ਜੀ। ਉਹ ਸਰਦਾਰ ਗੁਰਨੀਤ ਸਿੰਘ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਗੁਰਸਿੱਖੀ, ਸਿਦਕ ਭਰੋਸਾ, ਜੀਵਨ ਵਿੱਚ ਤਰੱਕੀਆਂ ਬਖਸ਼ੀ।

ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਗੇ, ਖੁਆਰ ਹੋਏ ਸਭ ਮਿਲੈਗੇ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸਮੂਹ ਗੁਰਾਇਆਂ ਪਰਿਵਾਰ ਵੱਲੋਂ ਸਰਦਾਰ ਜਸਬੀਰ ਸਿੰਘ ਜੀ ਗੁਰਾਇਆਂ, ਬੀਬੀ ਜਸਬੀਰ ਕੌਰ ਜੀ ਗੁਰਾਇਆਂ, ਤਿੰਨਾਂ ਵੱਲੋਂ ਬੇਟੇ ਗੁਰਨੀਤ ਸਿੰਘ ਦੇ 25ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਮੁੱਚੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ। ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਜਾਣ ਦੀ ਕਿਰਪਾਲਤਾ ਕਰਨੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਪਤੀ ਤੋਂ ਬਾਅਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਦੀ ਸੇਵਾ ਤੋਂ ਉਪਰੰਤ ਗੁਰੂ ਘਰ ਵਿਖੇ ਨਵੇਂ ਹਾਲ ਦੇ ਵਿੱਚ ਬੈਕ ਸਾਈਡ 'ਤੇ 8:30 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਰਹਿਣ ਸਵਾਏ ਕੀਰਤਨ ਹੋ ਰਿਹਾ ਜੀ। ਸੋ ਜਿਨ੍ਹਾਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ, ਉਹਨਾਂ ਨੂੰ ਬੇਨਤੀ ਹੈ ਕਿ 8:30 ਵਜੇ ਨਵੇਂ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਨੇ ਸਫਲਾ ਬਣਾਉਣਾ ਜੀ। ਸੋ ਨਾਲ ਹੀ ਬੇਨਤੀ ਹੈ ਕਿ ਕੱਲ੍ਹ ਨੂੰ ਸਵੇਰੇ 11 ਵਜੇ ਪੰਜਾਬੀ ਸਕੂਲ ਦੇ ਵਿੱਚ ਜੋ ਡਾਕਟਰ ਸਾਹਿਬਾਨ ਪਹੁੰਚ ਰਹੇ ਨੇ, ਬੋਲਰ ਕੈਂਸਰ ਅਵੇਅਰਨੈਸ ਦੀ ਜਾਣਕਾਰੀ ਜਿਹੜੀ ਦਿੱਤੀ ਜਾਵੇਗੀ ਉਹਦੇ ਵਿੱਚ। ਸੋ ਬੇਨਤੀ ਹੈ ਜਿਹੜੇ ਵੀ ਗੁਰਮੁਖ ਪਿਆਰੇ ਉੱਥੇ ਪਹੁੰਚ ਸਕਦੇ ਨੇ 11 ਵਜੇ ਪੰਜਾਬੀ ਸਕੂਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਆਉਣ ਵਾਲੇ ਦਿਹਾੜੇ 24 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮੀਰੀ ਪੀਰੀ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ 1 ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੁਮਾਲੀਆਂ ਨੂੰ ਦੇਖੈਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਗਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਾਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਸਾ ਮੁਹੱਲਾ ਪਹਿਲਾ ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼ ਗੁਰ ਗੁਰੇ ਕੁਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾਂ ਦਿੱਤੀ ਵਾਰੀ ਮਾਹੋ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਤੇ ਵੇਸ ਰਾਗ ਧਨਾ ਸ੍ਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਭਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੁਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰ ਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮੁਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਾ ਸਾਧਨ ਜਾਣਿਆ ਤਿਨੇ ਅੰਤਰ ਹਮੈ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਤੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਪ ਖੰਡ ਬ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ

ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਗਾਂ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ। ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

বলে ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਖ ਪਾਇਆ ਦੇਖ ਦਰਸ਼ਨ ਇਹ ਮਨ ਭੀਜਾ ਮਾਰੂ ਮਹੱਲਾ ਪੰਜਵਾ ਸੋਲਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਣ ਗੋਪਾਲ ਗੁਰ ਗੋਬਿੰਦਾ ਗੁਰ ਦਿਆਲ ਸਦਾ ਬਖਸ਼ਿੰਦਾ ਗੁਰ ਸਾਹਿਤ ਸਿਮਰਤ ਖਾਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰ ਸਿਮਰਤ ਸਭ ਕਿਲ ਵਿਖ ਨਾਸੀ ਗੁਰ ਸਿਮਰਤ ਜਮ ਸੰਗ ਨਾ ਫਾਸੀ ਗੁਰ ਸਿਮਰਤ ਮਨ ਨਿਰਮਲ ਹੋਵਾ ਗੁਰ ਕਾਟੇ ਅਪਮਾਨਾ ਹੈ ਗੁਰ ਕਾ ਸੇਵਕ ਨਰਕ ਨਾ ਜਾਈ ਗੁਰ ਕਾ ਸੇਵਕ ਪਾਰ ਬ੍ਰਹਮ ਤੇ ਆਈ ਗੁਰ ਕਾ ਸੇਵਕ ਸਾਧ ਸੰਗ ਪਾਈ ਗੁਰ ਕਰਦਾ ਨਿਤ ਜੀ ਦਾਨਾ ਹੈ ਗੁਰਦੁਆਰੇ ਹਰ ਕੀਰਤਨ ਸੁਣੀਆ ਸਤਿਗੁਰ ਭੇਟ ਹਰ ਜਸ ਮੁਖ ਪਣੀਆ ਕਲ ਕਲੇਸ਼ ਮਟਾਏ ਸਤਿਗੁਰ ਹਰ ਦਰਗਾਹ ਦੇਵਾ ਮਾਨਾ ਹੈ ਆਗਮਾ ਅਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਬਿਘਨ ਭਗਤੀ ਹਰ ਪੂਰ ਦ੍ਰਿੜਾਇਆ ਗਿਆਨਾ ਹੈ ਗੁਰ ਦ੍ਰਿਸ਼ਟਾਇਆ ਸਭਨੀ ਠਾਈ ਜਲ ਥਲ ਪੂਰ ਰਹਿਆ ਗੋਸਾਈ ਊਚ ਊਣ ਸਭ ਇੱਕ ਸਮਾਨਾ ਮਨ ਲਾਗਾ ਸਹਿਜ ਧਿਆਨਾ ਹੈ ਗੁਰ ਮਿਲਿਆ

Thank you.

ਲਿਆਂਦੀ।

Thank you.

0: ਕਾਲ ਪਰਮ ਰਹਿ
1: ਆਪੇ ਸਿਮਰਨ ਸੁਸ਼ਮਨ ਡਰੈ
0: ਨਾਮ ਸਿਮਰਨ ਕਿਸਮਿਕ ਨ ਲਾਗੈ
1: ਆਪੇ ਸਿਮਰਨ ਆਤਮ ਜਾਗੈ
0: ਆਪੇ ਸਿਮਰਨ ਭੋਨ ਅਭਿਆਪੈ
1: ਆਪੇ ਸਿਮਰਨ ਦੁਖ ਨ ਸੰਤਾਪੈ
0: ਆਪੇ ਸਿਮਰਨ ਸਾਧ ਕੇ ਸੰਗ
1: ਸਰਬ ਦਾ ਨਾਨਕ ਰੰਗ
0: ਆਪੇ ਸਿਮਰਨ ਰਿੱਧ ਸਿੱਧ ਨੌ ਨਿਧ
1: ਆਪੇ ਸਿਮਰਨ ਗਿਆ ਧਿਆਨ ਤਤ ਗੁਰ
0: ਆਪੇ ਸਿਮਰਨ ਜਪ ਤਪ ਪੂਜਾ
1: ਆਪੇ ਸਿਮਰਨ ਬਿੰਤੇ ਦੁਜਾ
0: ਆਪੇ ਸਿਮਰਨ ਤੀਰਥ
1: ਆਪੇ ਸਿਮਰਨ ਦਰਗੇ ਮਾਨੀ
0: ਆਪੇ ਸਿਮਰਨ ਹੋਏ ਸੁਫਲਾ
1: ਆਪੇ ਸਿਮਰਨ ਸੁਫਲ ਫਲਾ
0: ਸਿਮਰਨ
1: ਜਨਾਬ ਸੁਨਾਏ ਨਾਨਕ ਤਾਬ ਲਾਗੋ ਪਾਏ
0: ਆਪੇ ਸਿਮਰਨ ਸਭ ਤੇ ਉੱਚਾ
1: ਆਪੇ ਸਿਮਰਨ ਸੁਧਰੇ ਉੱਚਾ
0: ਆਪੇ

0: सर्वे राजे
1: सुख बासी
0: आपको
1: सुमिरन से मुक्ति सुहावे।

0: ਪ੍ਰਗਟਾਏ
1: ਪਾਏ

ਗਗਨੇ ਗਗਨੇ ਗੁਜੈ ਸੂਰਜ ਨਾਈ

ਜਨਾ ਕੀ ਸੇਵਾ ਲਾਗੈ ਸਤਿਚਾਰ।

नाम जपो जी सदा।

एक वस्त्र धारण विकोट को है, तो मुड़ा को कहा करें।

ਸਭ ਕੀ ਆਗਿਆ ਮਾਨੇ ਮਾਖੋਏ। ਨਾਨਕ ਸਾਹਿਬ ਸਦਾ ਦਿਆਲ, ਤਰਪਰ ਹੋ ਜਾਨ ਅਨੇਕ, ਉਹ ਬਿਨਸੈ

ਨਾਨਕ ਜਾਨ ਜਪੇ ਨਸੋਏ ਆਪ ਗਵਾਏ ਸੋ ਹਰ ਗੁਣ ਗਾਉ ਸਭ ਦਇਆ ਤੇ ਕਮਲ ਵਿਗਾਸ ਸਭ ਦਇਆ

ਸਾਧ ਕੇ ਸੰਗ ਨਾ ਕਥੂ ਧਾਵੈ ਸਾਧ ਸੰਗ ਬਸਤ ਗੋ ਚਲੈ ਸਾਧ ਕੇ ਸੰਗ ਬਸੇ ਥਾਨ ਉੱਚੈ ਸਾਧ ਕੇ ਸੰਗ ਜੜੇ ਸਭ ਧਰਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧੂ ਕੇ ਸੰਗ ਸੋ ਧਨ ਪਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਕੇ ਸੰਗ ਸਭ ਧਨ ਗਮ ਸਾਧ ਕੇ ਸੰਗ ਨਹੀਂ ਕੁਛ ਕਾਲ ਸਾਧ ਕੇ ਸੰਗ ਕਲੁਖਤ ਹਰੈ ਸਾਧ ਕੇ ਸੰਗ ਇਹਾਂ ਸੁਹੇਲਾ ਜੋ ਇੱਛਾ ਸੋਈ ਫਲ ਪਾਵੈ ਔਰ ਬ੍ਰਹਮ ਸਾਧ ਰਿਤ ਬਸੈ ਸਾਧ ਕੇ ਸੰਗ ਸੁਨੋ ਹਰ ਨਾਮ ਸਾਧ ਕੇ ਸੰਗ ਨਾ ਮਨ ਤੇ ਵਿਸਰੈ ਸਾਧ ਕੇ ਸੰਗ ਲੱਗੇ ਪ੍ਰਮੀਠਾ ਸਾਧ ਸੰਗ ਪਿਆ ਗਿਆ ਕਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਸਾਧ ਕੀ ਮਹਿਮਾ ਭੇਦ ਨਾ ਜਾਣੈ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ

ਸਾਧੂ ਸਤਿਗੁਰ ਜੀ ਪਰੈ ਅਸੀਂ ਜੋ ਨਾਨ ਗ੍ਰਾਮ ਦਾਸ ਜੀਵਨ ਮੁਕਤ ਸੋਟੀ ਕੈਸੇ ਰੰਗ ਕੈਸਾ ਰਾਜਾਨ ਨਾਨਕ ਜੀਵਨ ਮੁਕਤ ਰੱਖੇ ਤੈਸਾ।

ਮਨ ਕੀ ਹਮ ਆਗੈ ਸੁਖ ਪਾਵੈ ਤ੍ਰਿਣ ਸਮਾਨ ਕੈ ਸੰਗ ਨ ਜਾਵੈ ਪਲ ਪੀ

ਗੁਰਪ੍ਰਸਾਦ ਛੁਟੇ ਤ੍ਰਿਪਤਾਵੇ ਮਾਇਆ ਪਾਛੇ ਪਾਵੇ ਮੈਂ ਤ੍ਰਿਪਤਾਵੇ ਖਪਤ ਮਰੇ ਸੁਪਨ ਮਨੋਜ ਬਿਰਤੇ ਸਭ ਕਾਜੇ।

ذاكنا بالاتينا اسندر يا بارنا

ਇੱਕ ਤੈ ਕਾਲ ਨ ਪਹੁੰਚੈ ਸੰਧ ਕਾ ਦੁਖੀ ਉਜੜ ਪਾਏ ਤੂੰ ਸਾਸ ਬਿਨਾ ਮਿਰਤ ਕੀ ਲੋਤਾ ਆਪਨ ਵੀ ਆਪੇ ਕਾਏ ਨਾਨਕ ਸੰਤ ਪਾਵੇ ਚੱਲੇ ਵਾਰ ਕਿਉਂ

ਸੰਤ ਕਾ ਦੁਖੀ ਨਾ ਮਰੇ ਨਾ ਜੀਵਾਇਆ ਸੰਤ ਕਾ ਦੁਖੀ ਉਚਲੇ ਨਿਰਾਸਾ ਜੈਸਾ ਭਾਵੇ ਤੈਸਾ ਕੋਈ ਹੋਏ ਨਾਨਕ ਜਾਣੇ ਸੱਚਾ ਸੇ ਸਦਾ ਸਾਸ ਤਿਸ ਕੋ ਨਮਸਕਾਰ ਜੇ ਜਾਉ ਸਾਸ ਗ੍ਰਾਸ ਜੈਸਾ ਕਰੇ ਤੈਸਾ ਕੋ ਥੀਆ ਉਸਰ ਕੌਣ ਕਹਿ ਵਿਚਾਰ ਭਾਗੀ ਨਾ

ਗੁਰ ਸਦਾ ਦਿਆਲ ਗੁਰਬਚਨੇ ਹਰ ਨਾਮ ਉਚਰੈ ਗੁਰ ਕਾ ਸਿੱਖ ਵਿਗਾਰ ਤੇ ਹਟੈ ਗੁਰ ਕਾ ਸਿੱਖ ਵਡਪਾ ਜੀ ਨਾਨਕ ਸਤਿਗੁਰ ਸਿੱਖ।

ਸਤਿਗੁਰ ਚੇ ਨਿਰਮਲ ਮਤ ਲਈ ਸੇਵਕੀ ਨੂੰ ਸਦਾ ਨਿਹਾਲ ਜਨਮ ਮਰਨ ਦੂ

ਗੁਰਪ੍ਰਸਾਦ ਨਾਮ ਜਪ ਲਿਆ ਨਾਨਕ ਰਿਹਾ ਸਰਬ ਸਮਾਏ ਭਗਤ ਵਚਨ ਸਦਾ ਕਿਰਪਾਲ ਸਰਬ ਕਟ

ਸੰਜਨਾ ਗਿਰਦੇ ਸਭ ਧਰਮ ਸਰਬਵਿਆਪੀ ਰਾਮ ਸੰਰਚਨ ਸਾਧੂ ਸਭ ਗਹਿਤ ਰਾਮ ਦੇਖ ਸਮੋਈ।

ਚਾਰੇ ਗੁਣਾਂ ਸੁਜਿਓ ਮਨ ਮੈਂ ਸਬਦ ਪਰਵਾਣ।

ਗੁਣ ਬਿਮਲ ਸੁਜਨ ਜਨ ਕੇਰੇ ਅਮੈ ਨਾਮ ਜਾਕਉ ਫੁਰਿਆ ਇਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ।

0: ਵਾਹਿਗੁਰੂ ਜੀ ਸੰਤੋਖ ਸਰੋਵਰ ਬਸੇ ਅਮੇ ਰਸ ਰਸਨਾ ਪਰਕਾਸੇ ਮਿਲਤ ਸ਼ਾਂਤ ਉਪਜੇ ਦੁਰੰਤ ਦੁਰੰਤਰ ਨਾਸੇ ਸੁਖ ਸਾਗਰ ਪਾਇਓ ਦਿੰਤ ਹਰ ਮਗਨਾ ਹੁਟੇ ਸੰਜਮ ਸਤ ਸੰਤੋਖ ਸੀਲ ਸਨਾਹੁਮ ਹੁਟੇ ਸਤਿਗੁਰ ਪਰਮਾਨ ਬਿਦਨੇ ਸਰਿਓ ਜਗ ਜਸ ਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੇ ਤੇ ਅਬੇ ਅਮਰ ਪਦ ਪਾਇਓ ਸਤਿਗੁਰ ਪਰਮਾਨ ਬਿਦਨੇ ਸਿਰਿਓ ਜਗ ਜਸ ਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੇ ਤੇ ਅਬੇ ਅਮਰ ਪਦ ਪਾਇਓ
1: ਜਗ ਜਿੱਤੋ ਸਤਿਗੁਰ ਪ੍ਰਮਾਨ ਮਨ ਏਕ ਤੇ ਆਇਓ ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵਨਿਧ ਨਾਮ ਨਿਧਾਨ ਰਿਧ ਸਿੱਧ ਤਾਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਪੇਟਿਓ ਅਵਨਾਸੀ ਆਦਿ ਲੈ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਆਦਿ ਲੈ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਰਾਗ ਗੋਂਡ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 867 ਪਰ ਸ਼ਿਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਸ ਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦਿੰਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਏ।

ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ।

ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ।

ऐसा नाम निरंजन होए जे को मन जाने मन कोए। पंचे सोहे दर राजान पंचा का गुर एक ध्यान। तौल धर्म दया का पूत संतोख था प्रख्या दिन सूत। धरती होर पर होर होर तिस्ते भार तलै कवन जोर। इहो लेखा लिख जाने कोए लेखा लिखिया कीता होए। ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰੀਆਓ। ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੈ ਉਦਾਸ। ਅਸੰਖ ਸੂਰਮ ਭਗ ਸਾਰ ਸੰਖ ਮੋਨ ਲਿਵ ਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ। ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ। ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾਹੋ।

ਨਾ ਕੋਈ ਕਿਉਂ ਕਰ ਆਖਾ ਕਿਉਂ ਸਲਾਹੀ ਕਿਉਂ ਵਰਨੀ ਕਿਉਂ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਸਹਿਸ ਅਠਾਰਹ ਕਣਕ ਤੇ ਬਾਸਲੂ ਇਕ ਧਾਤ ਨਾਨਕ ਵੱਡਾ ਆਖੀਐ।

ਤਿਸ ਮਨ ਹੁਣਾ ਵੀਸਰੈ ਹੈ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗੇ ਜੋਤ ਅਪਾਰ ਕਿਤੇ ਅਗਣਿਤ ਨਹੀਂ ਵਿਚਾਰ ਕਿਤਿਆ ਦੂਖ ਭੁੱਖ ਸਦਮਾਰ ਇਹ ਪੇਦਾ ਤਰੀ ਦਾ ਤਾਰ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੁਹਿ ਖਾਏ ਜਿਸਨੂੰ ਬਖਸ਼ੇ ਸਿਫਤਸਾ ਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਆਵੇ ਅਮੁੱਲ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜਿਵਣ ਭਾਵੈ ਤਿਵਣ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਕੀਤੇ ਰਾਗ ਪਰਿਸਿਉ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਤ ਮਹਾਮਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਭੂਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੈ ਲਖਵੀਸ ਏ ਤਰਾਹ ਪਤ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ।

ਜਾਤ ਪਾਹਾਰਾ ਧੀਰਤ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਬਹੀਨ
1: ਚੱਕਰ ਬਕਰ ਫਰੇ ਚਤਰ ਚੱਕ ਮਾਨੇ ਪੁਰਤੀਨ
0: ਲੋਕ ਜੋ ਦੇਖੇ ਬਿਗੇ ਜਗ ਜਾਪੀ ਜੇ ਜਾਪ
1: ਆ ਦੇਵਨਾਦ ਥਾਪਿਓ ਸਭੇ ਜੇ ਥਾਪ
0: ਪਰਮ ਰੂਪ ਨੀਤ ਮੂਰਤ।

चतुर चक्र माने चतुर चक्र जाने।

0: ਆਕੇ ਰਹੀ ਮੇਰੇ ਹਾਕੀ
1: ਕਿ
0: ਅਭੁੱਲ ਗਨਾ ਹੈ ਕਿ ਸ਼ਾਹਨਸ਼ਾਹ ਹੈ ਕਿ ਰਾਜ ਕਰ ਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵ ਕਲੀਮੇ ਕਿ ਪਰਮ ਪਹੀਮੇ ਕਿ ਹੁਸਨ ਬਜੂ ਹੈ ਤਮਾਮ ਰੁਜੂ ਹੈ ਗਨੀਮ ਸ਼ਿਕਸ਼ਤੇ ਗਰੀਬ ਪਰਸਤੇ ਤਮੀਜਲ ਤਮਾਮੇ ਰੁਜਵਲ ਦਾਨੇ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਨਿਰਕੁਤ ਸਰੂਪ ਹੈ ਤੇਰੇ ਮੁਕਤ ਵਿਭੂਤ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਸਲਾਮ ਹੈ ਸਦੈਵ ਅਕਾਮ ਹੈ ਓਂਕਾਰ ਰੂਪੇ ਅਨਾਦ ਸਰੂਪੇ ਤ੍ਰਿਵਰਗਨ ਤ੍ਰਿਵਾਦੇ ਅਗੰਜੇ ਅਗਾਦੇ ਤ੍ਰਿਪੁਕਤ ਸਰੂਪ ਹੈ ਅਛਿਜ ਹੈ ਅਛੂਤ ਹੈ ਨਿਰਕੁਤ ਪ੍ਰਵਾਹ ਹੈ ਸਦੈਵ ਸਦਾ ਹੈ ਨਿਰਕੁਤ ਸਦਾ ਹੈ ਬੇਪੁਕਤ ਪ੍ਰਵਾਹ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਜੇ ਹੈ ਅਭੇ ਹੈ ਅਭੂਤ ਹੈ ਅਧੂਤ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਅਲੇਖ ਹੈ ਅਭੇਖ ਹੈ ਅਡਾ ਹੈ ਅਗਾਹ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਕਰਮ ਸਰਵੰਗ ਧਰਮ ਰਸਾਵਲ ਸ਼ੰਤ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ ਪਰਮਾਤਮ ਪਰਮਾਥੇ ਸਦਾ ਸਰਵ ਸਾਥੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਾ ਪੋਤਰੇ ਨਾ ਪੁੱਤਰੇ ਨਾ ਸੁਤਰੇ ਨਾ
1: ਮਿੱਤਰੇ
0: ਨਿਰਸਾਕਿੰ ਸਰੀਕ ਹੈ ਅਮਿਤ ਅਮੀਕ ਹੈ ਭਗਤੀ ਸ਼ੰਤ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰ ਹਿੰਦ ਹੈ ਗਨੀਮ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ।

ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕ ਓਂਕਾਰ ਸਤਿਗੁਰ ਪ੍ਰਸਾਦਿ, ਪਾਤਸ਼ਾਹ ਦਸਵੇਂ ਤਵੇ ਪ੍ਰਸਾਦਿ ਸਵਈਏ, ਸਰਾਵਕ ਸੁਧਰ ਸਮੋਹ ਸਿਧਾਂਕੇ, ਦੇਖ ਪ੍ਰਿਓ ਕਰ ਜੋਗ ਚਿਤੀ ਕੈ।
0: ਸੁਰ ਸੁਧਾਰਨ ਸੁਤ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ,
1: ਸਾਰੇ ਜਿਸ ਕੋ ਦੇਖਿਓ ਮਤ ਕੋ ਨ ਜੀਕ ਪ੍ਰਾਨ ਪਤੀ ਕੈ।
0: ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਨੇ ਏਕ ਰਤੀ ਕੇ।
1: ਮਾਤਿ ਮਤੰ ਜੁੜੇ ਜਸੰ, ਅਨੋਪ ਤੰਗ ਸਰੰਗ ਸਵਾਰੇ,
0: ਕੋਟ ਤਰੰਗ ਤੁਰੰਗ ਸਰੂਦਤ, ਪਹੁੰਚ ਕੇ ਗੌਣ ਕੋ ਜਾਤ ਨਿਵਾਰੇ।
1: ਬਾਲ ਪੁਜੰ ਕੇ ਪੁਪਲੇ, ਬੁਦਨਿਆ ਵੇ ਸੇਸ ਨ ਜਾਤ ਵਿਚਾਰੇ,
0: ਇਤੇ ਭਏ ਤੋ ਕਹਾਂ ਪੈ ਉਪਤ, ਅੰਤ ਕੋ ਨਾ ਜਹੀ ਪਾਏ ਪਧਾਰੇ।
1: ਜੇ ਫਿਰੇ ਸਭ ਦੇਸ ਸਾਂ ਕੋ, ਪਾਜ ਦੋ ਮਦੰਗ ਲਗਾਰੇ,
0: ਗੁੰਜਤ ਗੂਰ ਗਜਾਨ ਕੇ ਸੁੰਦਰ ਹੈ ਸਦਰੀ ਹੈ ਰਾਜ।

0: ਸ਼੍ਰੀ ਭਗਵਾਨ ਭਜੇ ਭਜੇ ਪੁੱਤ ਏਕ ਰਤੀ ਅਨੇਕ ਨਾ ਲੇਖੈ
1: ਜਿਸ ਪਾਤ ਰੰਦ ਬਾਸ ਸਾਸ ਨਾ ਤੇ ਜਾਨ ਤਲੇਂਗੇ
0: ਭਾਰੀ ਗਮਾਨ ਭਰੇ ਮਨ ਮੇ ਕਰ ਪਰਪਤ ਪੰਖਾ ਲੈ ਨਾ ਹਲੇਂਗੇ
1: ਸੱਚ ਪੂਰਪ ਵਿਕ ਪਵਾਨ ਚ ਪੈਂਗੇ
0: ਜੀਵ ਜਿਤੇ ਜਲ ਮੇ ਤਲ ਮੇ ਪਲ ਹੀ ਪਲ ਮੇ ਸਭ ਥਾਤ ਪੈਂਗੇ
1: ਪੂਰਪ ਤਾਪਨ ਪਤ ਚੈ ਤੁਮ ਪਾਪਨ ਕੇ ਪਾਪ ਪੁੰਚ ਕ ਪੈਂਗੇ
0: ਸਾਸ ਮੂ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚ ਪੈਂਗੇ
1: ਮਾਨਵ ਇੰਦਰ ਕਾ ਚੰਦਰ ਨਾਲ ਚੋਂਤ ਲੋਕ ਰਾਜ ਕਰੇਂਗੇ
0: ਕੋਟ ਸਨਾਨ ਜਗਾਦ ਦਾਨ ਅਨੇਕ ਸਯੰਬਰ ਸਾਜ ਭਰੇਂਗੇ
1: ਬ੍ਰਹਮ ਹੈ ਸਭ ਸਿਨ ਸਚ ਪਰ ਅੰਤ ਵਿੱਚ ਸਹਿਜੁਮ ਫਾਸ ਭਰੇਂਗੇ
0: ਜੇ ਨਾ ਸ਼੍ਰੀ ਪਤ ਕੇ ਪ੍ਰਸ ਹੈ ਪਗ
1: ਸਿਰ ਖਾਲ ਲਿੰਗ ਕਰਤ ਖਾਇਓ
0: ਕਾਹੂ ਲਖਿਓ ਵਰ ਵਚੀ ਦਸਾ ਮੈਂ ਕਾਹੂ ਪਛਾ ਕੋ ਸੀਸ ਨਿਵਾ

ਆਪ ਸਵਾਰੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਬ ਕਰ ਕਰਾ ਕਰਤਾਰਾ, ਪਜਾ ਤਰਤਬ ਦੇ ਅਪਾਰਾ। ਜੇਤੇ ਬਦਨ ਸਿਰ ਸਪਟਾਰਾ, ਆਪ ਆਪਣੀ ਬੁੱਝ ਉਚਾਰਾ। ਨਿਰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਸਭ। ਤਾਕੋ ਕਰਪਾਹਨ ਅਲਮਾਨਤ, ਮਹਾਮੂਰ ਕਸ਼ਬੇ ਨਾ ਜਾਣਤ। ਆਪ ਆਪਣੀ ਬੁੱਧ ਹੈ ਜੇਤੀ, ਪਰਨਤ ਪਿੰਡ ਪਿੰਡ ਤੋਇ ਦੇਤੀ। ਏਕੈ ਰੂਪ ਅਨੂਪ ਸਰੂਪ, ਪਾਰਕ ਪਿਓ ਰਾਮ ਕੇ ਭੂਪਾ। ਕੋ ਫੂਲ ਰਾਜਾ ਹੋਇ ਬੈਠਾ, ਕੋ ਸੰਤ ਪਿਓ ਸੰਕਿਰ ਗੈਠਾ। ਅਬਰ ਛਾ ਮੇਰੀ ਤੁਮ ਕਰੋ, ਸਿੱਖ ਬਾਣ ਸਿੱਖ ਸੰਗਰੋ। ਜੇ ਅਸਤੁਸ਼ਤ ਸਰਨੀ ਪਰੈ, ਤਿੱਕੇ ਦੁਸ਼ਤ ਕਿਤੁਆ ਮਰੈ। ਜੋ ਕਲ ਕੋ ਇੱਕ ਬਾਰ ਧਿਆਏ, ਤਾਕੇ ਕਾਲ ਨਿਕਟ ਨਿਆ ਹੈ। ਕਿਰਪਾ ਦਿਸਤਨ ਜਾਇਨ ਹਰੋ, ਤਾਕੇ ਤਾਪ ਤਰਪ ਮੋਹਰਿਓ। ਏਕ ਬਾਰ ਜਿਤ ਤਵੈ ਸਵਾਰਾ, ਕਾਲ ਫਾਸਦੇ ਤਾਏ ਉਬਾਰਾ। ਖੜੇ ਕੇਤ ਮੈਂ ਸਰਨ ਤਿਆਰੀ, ਆਪ ਫਾਸਦੇ ਲਿਓ ਉਬਾਰੀ। ਕਿਰਪਾ ਕਰੀਆਂ ਪਰ ਜਗ ਮਾਤਾ, ਗ੍ਰਤ ਕਰਾ ਪੂਰਤ ਸੁਗਰਾਤਾ। ਸ਼੍ਰੀ ਸੁੱਚਾ ਪੇ ਦਿਆਲਾ, ਪੂਰਨ ਕਰਾ ਗ੍ਰੰਥ ਤਕਾਲਾ। ਅਰੇ ਲਸਨੇ ਗੁਗ ਜੋ ਆਸ ਰਸਨਾ ਪਾਵੇ, ਸੁਨੇ ਮੂੜ ਚਿਤ ਲਾਇ ਚਤੁਰਤਾ ਆਵੇ। ਚੌਪੇ ਸੰਬਤ ਸਤਰੈ ਸਹਿਸ ਭਣੀ ਜੈ, ਅਰਥ ਸਹਿਸ ਫੁਲ ਤੀਰ ਕਹੀ ਜੈ। ਸੁਈਆ ਪਾਏ ਗੇ ਜਬ ਤੇ ਤੁਬਰੇ, ਤਬ ਦੇਖੋ ਆਪ ਤੇ ਨੀਆਂ।

0: श्री मलती जानंद कुम का सतगुरु प्रसाद अनंत प्रिया महिमा ही सतगुरु में पाया
1: सतगुरु ता पाया सहज सती मन जियां वधाइयां
2: ਸਭ ਤੋਂ ਤਾਂ ਗਾਵੋ ਹਰੀ ਕਿਰਿਆ ਮਨ ਜਿਨੀ
0: ਵਸਾਇਆ
2: ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਕਹੇ
2: ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਕਰਤਾ ਤੇਰਾ ਸੱਚ ਹੈ ਜਿਸਦੇ ਹੈ ਸੋ ਪਾਵੇ ਨਾਮ ਜਿਨ ਕੈ ਮਨ ਵਸਿਆ ਸ਼ਬਦ ਕੇ ਨੇਰੇ ਸੱਚਾ ਨਾਮ
0: ਮਿਲਾਇਆ
2: ਸੱਚਾ ਨਾਮ ਦਾ ਦਾ ਦਾ ਕਰਿ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸਭ ਰੋਪੇ ਸੱਚਾ ਨਾਮ ਮਿਲਾਇਆ ਧਾਰੋ
0: ਕਹਿ ਨਾਨਕ ਤਹਿ ਸੋ ਅਤਿਤ ਕਰ ਅਨਹ

0: ਗਿਆਨ ਕਿਉਂ ਚਿਤ ਲਾਈਐ।
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ।
0: ਸਤਿਗੁਰ ਕਾ ਉਪਦੇਸ ਤੂੰ ਹੋਵੇ ਤੇਰੇ ਨਾਲੇ।
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ।

0: ਰੱਖੈ ਸਭ ਤੂੰ ਹੈ ਜਿਨ ਜਗ ਤੋ ਪਾਇਆ।
1: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।
0: ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਸਾਇਆ।
0: ਜੀ ਜਦ ਸਭ ਤੁਸੋ ਪਾਏ ਇੱਕ ਵੇਖ ਪਰਸਨ ਆਇਆ।
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ।
0: ਕਹਿ ਨਾਨਕ ਜਿਸ ਨੂੰ ਆਪ ਤੁਟਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾਂ ਕੀ ਚਾਲ ਰਾਲੀ ਚਾਲਣ ਵਾਲੀ ਭਗਤਾਂ ਕੇਰੀ ਬੇਕਮ ਮਾਰਗ ਚੱਲਣ।
0: ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
1: ਖਨਿਓ ਦਿਖੀ ਵਾਲੋ ਨਿਕੀ ਏਕ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ।

0: ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੈ ਚਲਾਵੇ
1: ਸੁਹੇਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ
0: ਦੇਹੋ ਤਿਨ ਕਾ ਮਨ ਵਸਿਆ ਜਿਨ ਧੁਰਹੁ ਲਿਖਿਆ ਆਇਆ
1: ਪਵਿੱਤਰ
0: ਸੁਣ ਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ
1: ਕਹਿ ਨਾਨਕ
0: ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਜੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਧੋਵੋ ਸਭ ਲਾਗੋ ਹਰਿ ਸਵਰੋ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜਿਉ ਮਹਿਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮਹਿਲੇ ਦਿਨੀ ਜਨਮ ਜੋਏ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ
1: ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜੋ ਵੇਦਾਂ ਲਿਆ
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੋਏ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ
0: ਕੂੜ ਕੀ ਸੋਏ ਸੋਚੇ ਨਾਹੀ

ਹਰ ਹਰ ਨਿਤ ਕਰੇ ਰਸਨਾ।

0: ਸਿਰ ਸਾਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ
1: ਵਰਤਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ
0: ਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸਾਧ

0: ਸੁਤਿਆ ਰਹਿਣ ਵਿਆਹਣੀ, ਗੁਰ ਕਿਰਪਾ ਤੇ ਸੇਜ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਪਾਣੀ। ਨਾਨਕ ਸੋ ਤਤ ਪਾਏ, ਜਿਸ ਨੂੰ ਆਨੰਦ ਹਰਨ ਲਾਗੇ, ਜਾਗ ਤਰਹਿਣ ਵਿਆਹਣੀ।
1: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ,
0: ਮਨੋ ਕਿਉਂ ਵਿਸਾਰੀਐ, ਏ ਵਡਦਾਤਾ ਜੇ ਅਗਨ ਮੈਂ ਆਰ ਪਹੁੰਚਾਵੇ।
1: ਉਸ ਨੂੰ ਕਹਿ ਪੋ ਨ ਸਕੀ, ਜਿਸ ਨੂੰ ਆਪਣੀ ਲਿਵ ਲਾਏ,
0: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ।
1: ਕਹਿ ਨਾਨਕ ਏ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ,
0: ਜੈਸੀ ਅਗਨ ਉਤਰ ਮੈਂ ਤੈਸੀ ਬਾਹਰ ਮਾਇਆ,
1: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ।
0: ਜਾਤ ਸਪਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ,
1: ਨਿਮ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
0: ਇਹ ਮਾਇਆ ਜਿਤ ਹਰ ਵਿਸਰੇ, ਮੋਹ ਪੁਜੇ ਭਾਉ ਦੂਜਾ ਲਾਇਆ।
1: ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨ ਵਿੱਚੇ।

0: ਤਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ। ਇਹ ਰਸ ਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਨਾ ਪਾਏ
0: ਰਸ ਪਾਏ ਪਹਿਲੇ ਪੀਏ ਹਰ ਰਸ ਹਰ ਰਸ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤਿਸਨਾ ਲਾਗੇ ਆਏ
1: ਹਰ ਰਸ ਕਰਮੀ ਪਾਈਐ ਸਤਿਗੁਰੁ ਮਿਲੈ ਜਿਸ ਆਏ
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੇ ਮਨ ਆਏ
1: ਇਹ ਸਰੀਰਾ ਮੇਰਿਆ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗ ਦਿਖਾਇਆ
0: ਗੁਰ ਪ੍ਰਸਾਦੀ ਪੂਜਿਆ ਤਾ ਚਲਤ ਹੋਆ ਚਲਤ ਨਦਰੀ ਆਇਆ
1: ਕਹੈ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਓ ਮੰਗਲ ਨਿਤ ਸਖੀਐ ਸੋ ਦੂਰ ਨਾ ਵਿਆਪੇ
0: ਚਰਨ ਲਾਗੇ ਦਿਨ ਸਬਾਗੇ ਆਪਣਾ ਪਿਰ ਜਾਪੇ
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਿ ਕੋ
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਨ ਕਮਾਇਆ
0: ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਿਨਾ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਨਕ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਏ ਨੇਤਰੋ ਮੇਰੇ ਹਰ ਤੁਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ
0: ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਉੱਚਿਆ ਜਾਵੇ ਕਾ ਹਰ ਕੈ ਹਰ ਬਿਨ ਅਵਰ ਨਾ ਕੋਈ
0: ਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦ੍ਰਿਵ ਦ੍ਰਿਸ਼ਟ ਹੋਈ
1: ਏ ਸਰਣੋ ਮੇਰਿਓ ਸਾਚੈ ਸੁਣੇ ਨੋ ਬਣਾਏ
0: ਸਾਚੈ ਸੁਣੇ ਨੂੰ ਉਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਸੱਚ ਅਲਖ ਵਡਾਣੀ ਤਾਕਿ ਗਤ ਕਹੀ ਨਾ ਜਾਏ
1: ਕਹੈ ਨਾਨਕ ਅੰਮ੍ਰਿਤ ਨਾਮ ਸੁਣ ਪਵਿੱਤਰ ਹੋ ਸਾਚੈ ਸੁਣੇ ਨੋ ਪਠਾਏ
0: ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਵਜਾਇਆ ਵਾਜਾ ਪੌਣ ਨੋ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ
0: ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ
1: ਤਹੈ ਨੇ ਰੂਪ ਨਾਮ ਨਾਮ ਜਿਸ ਦਾ ਅੰਤ ਨਾ ਜਾਈ ਪਾਇਆ
0: ਕਹੈ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਸੱਚਾ ਸੋਇਲਾ ਸੱਚੇ ਕਰ ਗਾਵੋ
0: ਗਾਵੋ ਤਾਂ ਸੋਇਲਾ ਕਰ ਸੱਚੇ ਜਿੱਥੇ ਸੱਚ ਸਾਚੇ ਜਿੱਥੇ ਸਦਾ ਸੱਚ ਧਿਆਵੇ
1: ਸੱਚੋ ਧਿਆਵੇ ਜਾ ਤੁਧ ਭਾਵੇ ਗੁਰੂ ਜਨਾ ਬੁਝਾਵੇ।

ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ, ਛਕਿਆ ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਨੂੰ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ੍ਹ ਬੰਨ੍ਹ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸਤਿਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਸੰਗਤੀ ਰੂਪ ਦੇ ਜਾਪ ਕੀਤੇ ਗਏ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਆਪ ਜੀ ਦੇ ਅਸਥਾਨਾਂ 'ਤੇ ਹੋਏ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ

ਅੰਤ ਸੰਗਤ ਹਾਜ਼ਰ ਹੈ ਸਤਿਗੁਰੂ ਦੀ ਕਿਰਪਾਲਤਾ ਕਰਨੀ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਰਿਓ ਜੈਸੇ ਦਾਦਰਾ ਕੱਛ ਦੇਸ ਵਿਦੇਸ ਨਾ ਬੂਝ ਤੈਸੇ ਮੇਰਾ ਮਨ ਵਿਖਿਆ ਵਿਮੋਹਿਆ ਕੱਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ ਰਹਾ ਮਲਿਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰਹੋ ਕਿਰਪਾ ਭ੍ਰਮ ਚੁਕਾਈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵੈ ਨਹੀਂ

ಪತಿ ಗೋಂಡ ಮಹಲ್ಲಾ ಪಂಜವಾ ನಾಮ ನಿರಂಜನ ನೀರ ನಾರಾಯಣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ। ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਜੀ ਦਾ। ਇਸੇ ਤਰ੍ਹਾਂ ਆਪਣੇ ਦਰਘਰ ਦੀਆਂ ਸੇਵਾਵਾਂ ਦਰਸ਼ਨ ਦੀਦਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਨਿਰੰਤਰ ਹੀ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਸਤਿਗੁਰੂ ਸਾਹਿਬ ਕਿਰਪਾ ਕਰਨ ਆਓ, ਆਸਾ ਜੀ ਦੀ ਵਾਰ ਦਾ ਕੀਰਤਨ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀਆਂ ਕਾ ਸਿੰਘ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣਕ ਤੇ ਬਾਂ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਅਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ।

ਸੇਵਕ ਸੇਵਿਆ ਕਰਮ ਚੜਾਓ, ਭਿੰਨੀ ਰੈਂਜ ਨਾ ਮਨਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਨੰਤ ਲਟੂ ਮਧਾਣੀ ਅਨਗ ਪੰਖੀ ਪਾਉਂਦੀਆਂ ਲੈ ਨਾ ਸਾ ਸੂਏ ਝੜ ਪਵਾਈਏ ਜੰਤ ਨਾਨਕ ਪਾਉਂਦੇ ਆ ਗਣਤ ਨੰਤ ਬੰਧਨ ਬੰਧ ਪਵਾਏ ਸੋ ਪੈ ਕੀਰਤਨ ਚ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਹੋ ਨਾਨਕ ਜਿਨ ਮਨ ਪਾਹੋ ਤਿਨਾ ਮਨ ਪਾਹੋ ਪੌੜੀ ਨਾ ਉਤਰਨ ਪਰ।

ਘੜ ਭਾਂਡਿਆਂ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਾ ਜੋਵੇ ਬਪੁੜੀ ਝੜ ਝੜ ਪਵੇਂਗੇ ਯਾਰ। ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ, ਪੌੜੀ ਬਿਨ ਸਤਿ

ਸਤ ਗਵਾਈ ਬਿਨਾ ਵਿੱਚ ਸਾਈ ਨਾ ਪਾਈ ਰਹੈ ਬਿੰਬਾਣੀ ਮਣੀ ਮਸਾਣੀ ਅੰਤ ਨਾ ਜਾਣਿਆ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸੇ ਤੇ ਨਿਕਲ ਹਮੇ ਸ਼ਬਦ ਜਲਾਏ ਪੌੜੀ ਭਗਤ ਰੇ।

ਧੂੜ ਕੀ ਮਲੇ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪ੍ਰਜਾਣੀਆਂ ਜੇ ਸੱਚ ਧਰੇ ਪਿਆ, ਨਾ ਉਸ ਮਨ ਰਹੱਸੀਏ ਤਾਂ ਪਏ ਮੁਖ ਦੁਆਰ। ਸੱਚ ਤਾਂ ਪ੍ਰਜਾਣੀਆਂ ਜੇ ਜੁਗਤ ਜਾਣਿਆ ਜੀਉ, ਧਰਤ ਗਾਇਆ ਸਦਕੇ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪ੍ਰਜਾਣੀਆਂ ਜੇ ਸੱਚੀ ਲੈ ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪ੍ਰਜਾਣੀਆਂ ਜੇ ਆਤਮ ਤੀਰਥ ਕਰੇ ਨੇ ਵਾਸ, ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨੇ ਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਭਲੈ ਹੋਏ ਪੌੜੀ ਦਾਨ ਮਹਿੰਡਤ ਲਿਖਾ।

ਮੂਰਖ ਪੰਡਿਤ ਹਿਕਮਤ ਹੁਜਤ ਸੰਨਿਆ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੈ ਮੰਗੈ ਮੁਖ ਦੁਆਰ, ਜਤੀ ਸਦਾਵੈ ਜੁਗਤ ਨਾ ਜਾਣੈ।

ਆਇਆ ਨੀਲ ਬਸਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਖੀਆ ਚਾਰੀ ਵੇਦ ਹੋਏ ਸੁਚਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਾ ਨਿਰਸਦਾਏ ਤਾਉ ਨਾਨਕ ਮੁਖ ਅੰਤਰ ਪਾਏ।

ਸਤਿਗੁਰ ਮਿਟੋ ਵਾਰਿਆ ਜਿਤ ਮਿਲੀਏ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜੰਦੀਆ ਨਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਤਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਦਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇ। ਕੋਈ ਨਾ ਜਾਨ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਦ ਗੁਰ ਤੇ ਅਮਰਦਾਸ। ਰਾਮਦਾਸ ਹੀ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌਨੇ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ।

ਕੋਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ

ਸੰਤ ਸੰਗਤ ਹਾਜ਼ਰ ਹੋਈ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪਣੇ ਸੇਵਕਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਆਪ ਜੀ ਨੇ ਪ੍ਰੇਮ ਭਾਵਨਾ ਬਖਸ਼ਣੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਮਰੰਥ ਨਾਨਕ ਰਾਮ ਦਮੋਦਰ ਮਧੁਵਹਿ ਸੁਕਹ ਟਲ ਗੁਰ ਸੇਵੀ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਉਦਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਸਤਨਾਮ।

ਉਚਾਰਣ ਮਿਰਗ ਤਸਨਾ ਭੇਖ ਭੁੱਲਣੇ ਬੁੱਠੇ ਨਗਰ ਗੰਧਰਵ ਜਿੰਨੀ ਸੱਚ ਅਰਾਧਿਆ ਨਾਨਕ ਮੰਤਨ ਫਬ ਪਤਤ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਉਦਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਸੂੜ ਕਵਟੜੀ ਇੱਕ ਸੋਚਤ ਲਾਏ ਦੂਜਾ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ ਤੇ ਹਟੜਾ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ

ਸੋ ਪ੍ਰਭ ਚਿਤ ਨਾ ਆਵਈ।

ਸਭ ਦੇ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ।

ਤਨ ਜੜਾਈ ਆਪਣਾ ਲਹਾਸ ਸੱਜਣ ਟੋਲ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਸਲੋਕ ਮਹੱਲਾ ਨਾਵਾਂ

0: ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ।
1: ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ।
0: ਨਾਨਕ ਨਿਹ

ਕਹਿੰਦੀ ਸੰਗ ਉੱਚਰ ਪ੍ਰਥਮ ਭੈਰਵੀ ਬਲਾਵਲੀ ਪੁਨਿਆ ਕੀ ਗਾਵਹ ਬੰਗਲੀ ਪੁਨ ਅਸਲੇਖੀ ਕੀ ਪਈ ਬਾਰੀ ਹੇ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਸਾਖ ਸਨਾਵਹ ਬਾਂਗਾਲਮ ਮਦ ਮਾਧਵ ਗਾਵਹ ਲਲਿਤ ਬਲਾਵਲ ਗਾਵਹੀ ਆਪਣੀ ਆਪਣੀ ਭਾਤ ਅਸਟ ਪੁੱਤਰ ਭੈਰਵ ਕੀ ਗਾਵਹ ਗਾਇਨ ਪਾਤਰ ਦੁਤੀਆ ਮਾਲਕ ਸਕ ਉਲਾਪਹੀ ਸੰਘ ਰਾਗਨੀ ਪਾਂਚੋ ਥਾਪ ਗੌਂਡ ਕਰੀ ਅਰਦੇਵ ਗੰਧਾਰੀ ਗਾਂਧਾਰੀ ਸਿਹਤੇ ਉਚਾਰੀ ਤਨਾ ਸਰੀਏ ਪਾਂਚੋ ਗਾਈ ਮਾਲ ਰਾਗ ਕਉ ਸਕ ਸੰਗਲਾਇ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕਉ ਸਕ ਉਭਾਰਾ ਖਉ ਖਟਿਓ ਪੌਰਾ ਆਨੰਦ ਗਾਈ ਅਸ਼ਟ ਮਾਲ ਕਉ ਸਕ ਸੰਗਲਾਇ ਉਹਨੇ ਆਇਓ ਹਾਂਡੋਲ ਪੰਚ ਨਾਰ ਸੰਗ ਅਹਟ ਸੁੱਤ ਉੱਠੇ ਤਾਨ ਕਲੋਲ ਗਾਇਨ ਤਾਰ ਮਿਲਾਵੇ ਤੇ ਲੰਘੇ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਅਹੀਰੀ ਲਾਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲਨ ਸਹਾਈ ਸਰਸ ਬਾਣ ਓ ਆਹੀ ਬਨੋਦਾ ਗਾਵਾ ਸਰਸ ਬਸੰਤ ਕਮੋਦਾ

ਖਸ਼ਟ ਮੇਗ ਰਾਗ ਵਾ ਗਾਵ ਹੈ ਪੰਚੋ ਸੰਗ ਬਰੰਗਣ ਲਾਵ ਸੋਰਠ ਗੋਡ ਮਲਾਰੀ ਧੁਨੀ ਪੁਨ ਗਾਵਹੀ ਆਸਾ ਗੁਣ ਗੁਣੀ।

ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਵਡਿਆਈਆ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾ

ਸੱਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੈ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਬ ਤੇਰੀ ਮਾਤ ਪਿਤਾ ਹਮ ਬਾਰਿਕ ਸੁਖ ਕਨੇਰ ਕੋਈ ਨਾ ਜਾਣ ਤੁਮਰਾ ਅੰਤ ਉਚੇਤੇ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ

ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ

ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਕ ਬੀਬੀ ਜਗਜੀਤ ਕੌਰ ਦੀ ਤਥਾ ਸਮੂਹ ਪਰਿਵਾਰ ਬੇਟਾ ਸੁਹੇਤ ਵੀਰ ਸਿੰਘ ਬੇਟੀ ਨਵਲੀਨ ਕੌਰ ਸਤਿਗੁਰੂ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੁੱਖਾਂ ਕਲੇਸ਼ਾਂ ਦੇ ਨਾਸ਼ ਵਾਸਤੇ ਅਤੇ ਬੱਚਿਆਂ ਦੀ ਵਿੱਦਿਆ ਵਾਸਤੇ ਆਪ ਜੀ ਦੇ ਅਸਥਾਨਾਂ ਉੱਪਰ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਨੇ ਸੇਵਾਵਾਂ ਲੈ ਲਈਆਂ। ਪਾਤਸ਼ਾਹ ਦੀਓ ਗੁਰਬਾਣੀ ਉਚਾਰਨ ਕਰਦਿਆਂ, ਸੇਵਾਵਾਂ ਨਿਭਾਉਂਦਿਆਂ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਕਿਰਪਾ ਕਰਨੀ, ਪਰਿਵਾਰ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਚੜ੍ਹਦੀ ਕਲਾ ਵਿੱਚ ਰੱਖਣਾ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਬੱਚਿਆਂ ਅੰਦਰ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਨੇਮ ਅਤੇ ਪ੍ਰੇਮ ਅੰਮ੍ਰਿਤ ਵੇਲਾ ਬਖਸ਼ਣਾ, ਗੁਰਸਿੱਖੀ ਸਿਦਕ ਭਰੋਸੇ ਵਿੱਚ ਪਰਪੱਕਤਾ ਰੱਖਣੀ। ਸਤਿਗੁਰੂ ਜੀਓ ਸਮੂਹ ਪਰਿਵਾਰ ਦੀ ਅਤੇ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਦ ਲੈਣੇ, ਆਪ ਜੀ ਮਿਹਰਾਮਤ ਕਰੋ। ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾ

आई फिर डोलत कतहु नाही साचे साहिब स्यो मन मानिया हर

0: ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੇਵਕ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਬੀਬੀ ਜਗਜੀਤ ਕੌਰ ਜੀ ਸਮੁੱਚੇ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਪਰਸੋਂ ਵਾਲੇ ਰੋਜ਼ ਤੋਂ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ ਨੇ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਉਡਦਾਸ ਰਹਿ ਲਿਆ ਹੈ। ਸਤਿਗੁਰੂ ਜੀ ਕਿਰਪਾ ਕਰਨ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਬੇਨਤੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਮੇਨ ਹਾਲ ਦੇ ਵਿੱਚ ਹਫ਼ਤਾਵਾਰੀ ਦੀਵਾਨ ਦੀ ਜੋ ਰਮਤਾ ਸ੍ਰੀ ਸੁਖਨੀ ਸਾਹਿਬ ਦੇ ਪਰਿਵਾਰ ਚੱਲ ਰਹੇ ਨੇ, ਆਓ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਦੇ ਪਾਠ ਸਰਵਣ ਕਰੀਏ। ਉਸ ਤੋਂ ਬਾਅਦ ਤਕਰੀਬਨ 1 ਵਜੇ ਤੱਕ ਦੀਵਾਨ ਸੱਜਣਗੇ, 12:15 ਤੋਂ ਲੈ ਕੇ 1 ਵਜੇ ਤੱਕ ਸਤਿਕਾਰਯੋਗ ਸੰਤ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਰਤ ਸਤ ਸਤ ਜਸ ਸੁਨਤਾ ਬੁੱਧਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤੁਲ ਮੂਲ ਪਛਾਨਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਤੈ ਤਿ ਨਿਰਭਉ ਹੈ ਵਸਾਨਾ ਜਿਸ ਤੇ ਉਪਰਿਆ ਤਿਸ ਮਾਹੇ ਸਮਾਨਾ ਵਸਤ ਮਾਹਿਲੇ ਵਸਤ ਕਢਾਈ ਤਾ ਕਉ ਬਿਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਇਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪ

ਵਡਾਈ ਆਪਣੇ ਸੇਵਕਾ ਨਾਮ ਜਪਾਈ ਆਪਣੇ ਸੇਵਕ ਹੀ ਆਪਤ ਰੱਖੈ ਤਾਂ ਕਿ ਗਤ ਮਿਤ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿਦ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲੱਖੈ ਜਿਸ ਕਾ ਸਾਸਨਾ ਕੱਢਤ ਆਪ ਤਾ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਾ ਪਾਤ ਤਿਸ ਕੇ ਕਰਤ ਬਿਰਤੇ ਜਾਤ

ਪ੍ਰਭ ਲਖ ਵਡਾਣੀ ਬਾਰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀਂ ਦਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕਹਿ ਸਤਿਕਾਮ।